ਨੱਚ ਨਾਰਾਇਣ ਰਾਗ ਦੇ ਅਧੀਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਰਾਗ ਸਰੂਪ ਮਿਲਦਾ ਹੈ, ਉਹ ਹੈ ਨੱਟ। ਅਸਲ ਵਿੱਚ ਨੱਟ ਨਾਰਾਇਣ ਰਾਗ ਨੱਟ ਦੀ ਹੀ ਇੱਕ ਪ੍ਰਕਾਰ ਹੈ, ਪਰ ਦੋਨੋਂ ਰਾਗ ਭਿੰਨ ਅਤੇ ਸੁਤੰਤਰ ਰਾਗ ਹਨ। ਜਿੱਥੇ ਗੁਰੂਦੇਵ ਨੇ ਨੱਟ ਨਾਰਾਇਣ ਦੀ ਵਰਤੋਂ ਕੀਤੀ ਹੈ, ਉੱਥੇ ਸਪਸ਼ਟ ਤੌਰ ਤੇ ਨੱਟ ਨਾਰਾਇਣ ਮਹਿਲਾ ਚੌਥਾ, ਪੰਜਵਾਂ ਆਦਿ ਲਿਖਿਆ ਹੈ। ਨੱਟ ਨਾਰਾਇਣ ਦਾ ਸੁਭਾਵ ਹੈ ਕਾਲਾ। ਇਹ ਕਾਲ ਮਿਟਦੀ ਹੈ ਨਾਂ ਦੇ ਅੰਮ੍ਰਿਤ ਜਲ ਨਾਲ। ਨਾਮ ਨਾਲ ਮਨ ਥਿਰ ਹੋ ਜਾਏਗਾ, ਨਟਖਟ ਨਹੀਂ ਰਹੇਗਾ। ਨੱਟ ਨਾਰਾਇਣ ਦੀ ਥਾਂ ਨਰ ਨਾਰਾਇਣ ਲੈ ਲਵੇਗਾ। ਖਿਨ ਖਿਨ ਨਰ ਨਾਰਾਇਣ ਗਾਵੇ ਹੈ, ਮੁਖ ਬੋਲੇ ਹੈ ਨਰ ਨਰ ਹਰੇ। ਮਨ ਦੀ ਸਥਿਰਤਾ ਲਈ ਨਾਮ ਅੰਮ੍ਰਿਤ ਜਲ ਹੈ, ਬਾਣੀ ਦੇ ਸਾਰ ਵਿੱਚ ਜਿਸ ਨਾਲ ਨਿਸਤਾਰਾ ਹੋਣਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਰਾਗ ਦੇ ਆਰੋਹ ਵਿੱਚ ਸੱਤੇ ਸੁਰ ਅਤੇ ਅਵਰੋਹ ਵਿੱਚ ਦੈਵਤ ਅਤੇ ਗੰਧਾਰ ਵਕਰ ਢੰਗ ਨਾਲ ਲੱਗਦੇ ਹਨ। ਦੋਨੋਂ ਮੱਧਮ ਲੱਗਦੇ ਹਨ। ਇਸ ਦੇ ਗਾਉਣ ਦਾ ਸਮਾਂ ਰਾਤ ਦਾ ਦੂਸਰਾ ਪਹਿਰ ਹੈ। ਰਾਗ ਨੱਟ ਨਾਰਾਇਣ ਵਿੱਚ ਪਹਿਲਾ ਸ਼ਬਦ ਮੇਰੇ ਮਨ ਸੇਵ ਸਫਲ ਹਰ ਕਾਲ, ਲੇ ਗੁਰਪਗ ਰੇਨ ਰਵਾਲ। ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੀ ਰਚਨਾ। ਇਸ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ। ਦੂਜਾ ਸ਼ਬਦ ਸਰਵਣ ਕਰੋ ਭਾਈ ਹਰਿੰਦਰ ਸਿੰਘ, ਹਰਚਰਨ ਸਿੰਘ ਜੀ ਫੱਕਰ। ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ, ਉਲਾਹ ਨੂੰ ਮੈਂ ਕਾਹੂ ਨਾ ਦਿਓ। ਪਹਿਲਾ ਸ਼ਬਦ ਮੇਰੇ ਮਨ ਸੇਵ ਸਫਲ ਹਰ ਕਾਲ।

ਆਪਣਾ ਸੁਧ ਤੋਹੇ ਨਿਵਾਜਾ ਵਾਹ ਵਾਹ ਗੋਬਿੰਦ ਸਿੰਘ।

ਜਪਾਂ ਸੱਚ ਸੱਚੀ ਵੇਲਾ ਸੱਚ ਸੱਚੀ ਵੇਲਾ।

ਸ਼ਬਦ ਰਤਨ ਜਿਸ ਮਨ ਲਗਾ ਇਹ ਹੋਆ ਸੁਆ ਸ਼ਬਦ ਸੇ ਤੇ ਮਨ ਮਿਲਿਆ ਸ਼ਬਦ ਸੇ

ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਿਆਰੇ ਗੁਰੂਦੇਵ ਆਪਣੇ ਇਸ ਪਵਿੱਤਰ ਸ਼ਬਦ ਦੇ ਦੁਆਰਾ ਜੋ ਵਿਚਾਰ ਸਾਨੂੰ ਬਖਸ਼ ਰਹੇ ਹਨ ਸੋ ਗ੍ਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣੇ ਮਹਾਰਾਜ ਜੀ ਦੇਖਦੇ ਹਨ ਕੋਈ ਗ੍ਰਸਤੀ ਹੈ ਕੋਈ ਉਦਾਸੀ ਹੈ ਕੋਈ ਵਾਹਿਗੁਰੂ ਦਾ ਭਗਤ ਆਪਣੇ ਆਪ ਨੂੰ ਸਮਝਦਾ ਹੈ ਦਾਸ ਹੈ ਗ੍ਰਸਤੀ ਆਪਣੇ ਆਪ ਨੂੰ ਆਪਣੀ ਜਗ੍ਹਾ ਠੀਕ ਸਮਝਦੇ ਹਨ ਉਦਾਸੀ ਆਪਣੇ ਆਪ ਨੂੰ ਬੜਾ ਉੱਚਾ ਸਮਝਦਾ ਹੈ ਕਿ ਮੈਂ ਸਭ ਕੁਝ ਤਿਆਗ ਕੇ ਉਦਾਸੀ ਹੋ ਗਿਆ ਹਾਂ ਕੋਈ ਵਾਹਿਗੁਰੂ ਦਾ ਦਾਸ ਆਪਣੇ ਆਪ ਨੂੰ ਸੋਚਦਾ ਹੈ ਮੈਂ ਬਹੁਤ ਭਜਨ ਭਗਤੀ ਕਰਦਾ ਉਸ ਦਾ ਦਾਸ ਹਾਂ ਗੁਰੂ ਬਾਬਾ ਜੀ ਇਹਨਾਂ ਤਿੰਨਾਂ ਵਰਗਾਂ ਨੂੰ ਜਦੋਂ ਦੇਖਦੇ ਹਨ ਤਾਂ ਮਹਾਰਾਜ ਜੀ ਇਹ ਦੇਖਦੇ ਹਨ ਕਿ ਚਾਹੇ ਕੋਈ ਉਦਾਸੀ ਹੈ ਚਾਹੇ ਕੋਈ ਗ੍ਰਸਤੀ ਹੈ ਗੋਲ ਸਭਨਾ ਦਾ ਇੱਕ ਹੀ ਹੈ ਗੋਲ ਇੱਕ ਹੀ ਹੈ ਨਿਰਈ ਉਦਾਸੀ ਬਣਨ ਦੇ ਨਾਲ ਕੋਈ ਮਹਾਨ ਨਹੀਂ ਹੋ ਗਿਆ ਤੇ ਨਿਰਈ ਗ੍ਰਸਤੀ ਬਣਨ ਦੇ ਨਾਲ ਵੀ ਕੋਈ ਮਹਾਨ ਨਹੀਂ ਹੋ ਗਿਆ ਤੇ ਉਸਨੇ ਬਹੁਤ ਵੱਡਾ ਕੰਮ ਕਰ ਲਿਆ ਕਿਉਂਕਿ ਅਸੀਂ ਆਮ ਤੌਰ ਤੇ ਇਹ ਸੁਣਿਆ ਹੈ ਕਿ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਨੇ ਗ੍ਰਸਤ ਧਰਮ ਨੂੰ ਮਹਾਨਤਾ ਦਿੱਤੀ ਹੈ ਅਤੇ ਗ੍ਰਸਤ ਦੇ ਵਿੱਚ ਰਹਿੰਦਿਆਂ ਹੀ ਗੁਰੂ ਬਾਬਾ ਜੀ ਨੇ ਅਕਾਲ ਪੁਰਖ ਰੱਬ ਦੀ ਪ੍ਰਾਪਤੀ ਕਰਨ ਦਾ ਉਪਦੇਸ਼ ਦਿੱਤਾ ਹੈ ਜਿਸ ਵਿੱਚ ਅਸੀਂ ਬੜੇ ਪ੍ਰਸੰਨ ਹੋ ਜਾਂਦੇ ਹਾਂ ਕਿ ਅਸੀਂ ਗੁਰੂ ਬਾਬੇ ਦੇ ਮਾਰਗ ਤੇ ਚੱਲਣ ਵਾਲੇ ਗ੍ਰਸਤੀ ਹਾਂ ਪਰ ਇਹ ਨਹੀਂ ਕਦੇ ਬਾਣੀ ਚੋਂ ਪੜ੍ਹਿਆ ਇਹ ਧਿਆਨ ਨਾਲ ਨਹੀਂ ਸਮਝਿਆ ਕਿ ਗ੍ਰਸਤ ਮਾਰਗ ਤੇ ਠੀਕ ਹੈ ਮਹਾਰਾਜ ਜੀ ਨੇ ਸਾਨੂੰ ਉੱਤਮ ਦੱਸਿਆ ਹੈ ਗ੍ਰਸਤੀ ਨੂੰ ਉਹ ਕਬੂਲ ਕਰਦੇ ਹਨ ਲੇਕਿਨ ਜਿਸ ਤਰ੍ਹਾਂ ਦਾ ਗ੍ਰਸਤੀ ਗੁਰੂ ਨਾਨਕ ਦੇਵ ਜੀ ਦੇਖਣਾ ਚਾਹੁੰਦੇ ਹਨ ਉਹ ਗ੍ਰਸਤੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਹ ਅਸੀਂ ਬਾਣੀ ਦੇ ਵਿੱਚੋਂ ਨਹੀਂ ਜ਼ਿਆਦਾ ਸਮਝਿਆ ਅਤੇ ਅਸੀਂ ਇੱਕ ਆਪਣਾ ਹੀ ਸਿਧਾਂਤ ਜਿਹਾ ਬਣਾ ਲਿਆ ਹੈ ਕਿ ਚਲੋ ਜਿਤਨਾ ਵੀ ਸਾਤੋਂ ਥੋੜਾ ਬਹੁਤ ਪਾਠ ਭਜਨ ਸੇਵਾ ਆਦਿ ਹੋਈ ਉਨੀ ਬਹੁਤ ਹੈ ਕਿਉਂਕਿ ਅਸੀਂ ਗ੍ਰਸਤੀ ਹਾਂ ਅਸੀਂ ਆਪਣੇ ਆਪ ਨੂੰ ਆਪ ਹੀ ਤਸੱਲੀ ਦੇ ਲੈਂਦੇ ਕਿ ਅਸੀਂ ਗ੍ਰਸਤੀ ਚੋਂ ਹੋਏ ਬਾਲ ਬੱਚੇ ਪਾਲਣੇ ਹਨ ਆਹਾ ਹਾ ਸਾਡੀਆਂ ਓਬਲੀਗੇਸ਼ਨਸ ਹਨ ਤੇ ਸਾਡਾ ਥੋੜਾ ਵੀ ਕੀਤਾ ਬਹੁਤ ਪ੍ਰਵਾਨ ਹੈ ਅਸੀਂ ਜਿਤਨਾ ਵੀ ਕਰ ਲਿਆ ਬਹੁਤ ਕਿਉਂਕਿ ਅਸੀਂ ਗ੍ਰਸਤੀ ਚੋਂ ਹੋਏ ਹੁਣ ਅਸੀਂ ਕੋਈ ਤਿਆਗੀ ਥੋੜੋ ਹਾਂ ਜਿਹੜਾ ਸਾਰਾ ਦਿਨ ਭਜਨ ਕਰੀਏ ਤਪੱਸਿਆ ਕਰੀਏ ਤਪੱਸਿਆ ਕਰਨੀ ਸਾਧੂਆਂ ਦਾ ਕੰਮ ਹੈ ਉਦਾਸੀਆਂ ਦਾ ਕੰਮ ਹੈ ਗ੍ਰਸਤੀਆਂ ਦਾ ਥੋੜੋ ਹੈ ਗ੍ਰਸਤੀ ਤਾਂ ਸਾਰਾ ਦਿਨ ਕੰਮ ਕਰਦੇ ਹਨ ਉਹੀ ਬੜੀ ਵੱਡੀ ਤਪੱਸਿਆ
ਅਸੀਂ ਜਾਣੀ ਆਪਣੇ ਆਪ ਨੂੰ ਆਪ ਹੀ ਜਿੱਦਾਂ ਕੋਈ ਐਗਜ਼ੈਂਪਸ਼ਨ ਦੇ ਲਈ ਹੁੰਦੀ ਹੈ, ਐਗਜ਼ੈਂਪਟ ਕਰ ਲਿਆ ਹੁੰਦਾ ਹੈ ਕਿ ਅਸੀਂ ਗ੍ਰਿਸਤੀ ਹਾਂ ਤੇ ਸਾਨੂੰ ਜਿਤਨਾ ਕੁ ਵੀ ਅਸੀਂ ਕਰਦੇ ਹਾਂ ਉਹ ਗੁਰੂ ਬਾਬੇ ਨੂੰ ਮਨਜ਼ੂਰ ਹੈ। ਤੇ ਫਿਰ ਅਸੀਂ ਆਪਣੀ ਤਸੱਲੀ ਲਈ ਲਾਈਨਾਂ ਨੂੰ ਕਦੇ ਨਹੀਂ ਦੇਖਦੇ ਕਿਸ ਕੰਟੈਕਸਟ ਚ ਲਿਖੀਆਂ ਗਈਆਂ ਹਨ। ਆਪਣੀ ਤਸੱਲੀ ਦੇਣ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਦੀਆਂ ਲਾਈਨਾਂ ਪੜ੍ਹ ਕੇ ਆਪਣੇ ਆਪ ਨੂੰ ਸੈਟਿਸਫਾਈ ਕਰ ਲੈਂਦੇ ਹਾਂ ਕਿ ਹੱਸਦਿਆਂ ਪਹਿਨਦਿਆਂ ਖਿਲਦਿਆਂ ਖਾਵਦਿਆਂ ਵਿੱਚ ਹੀ ਹੋਵੇ ਮੁਕਤ। ਇਹ ਮਹਾਰਾਜ ਨੇ ਆਖਿਆ, ਕਿਸ ਕੰਟੈਕਸਟ ਚ ਆਖਿਆ, ਕਿਸ ਰੈਫਰੈਂਸ ਚ ਆਖਿਆ, ਇਹ ਨਹੀਂ ਅਸੀਂ ਸਮਝਦੇ। ਤੋ ਅੱਜ ਇਸ ਕਰਕੇ ਇਹ ਜੋ ਭੁਲੇਖਾ ਹੈ ਗ੍ਰਿਸਤੀਆਂ ਨੂੰ, ਕਿਉਂਕਿ ਇੱਥੇ ਸਾਰੇ ਗ੍ਰਿਸਤੀ ਬੈਠੇ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਗ੍ਰਿਸਤੀਆਂ ਨੂੰ ਕੀ ਉਪਦੇਸ਼ ਦਿੰਦੇ ਹਨ ਅਤੇ ਕਿਸ ਤਰ੍ਹਾਂ ਦਾ ਗ੍ਰਿਸਤ ਉਹਨਾਂ ਦਾ ਦੇਖਣਾ ਚਾਹੁੰਦੇ ਹਨ ਅਤੇ ਗ੍ਰਿਸਤੀ ਦੇ ਵਾਸਤੇ ਨਿਸ਼ਾਨਾ ਕੀ ਹੈ। ਜੇ ਉਸ ਨਿਸ਼ਾਨੇ ਤੇ ਨਹੀਂ ਉਹ ਪਹੁੰਚਦਾ ਤੇ ਉਸ ਦਾ ਗ੍ਰਿਸਤੀ ਹੋਣਾ ਵੀ ਕਿਸੇ ਕੰਮ ਨਹੀਂ, ਉਸਦਾ ਕੋਈ ਮਤਲਬ ਨਹੀਂ। ਤੇ ਜੇ ਉਦਾਸੀ ਹੋ ਕੇ ਉਸ ਮੰਜ਼ਿਲ ਤੇ ਨਹੀਂ ਪਹੁੰਚਦਾ ਤੇ ਉਸਦਾ ਉਦਾਸੀ ਹੋਣ ਦਾ ਵੀ ਕੋਈ ਅਰਥ ਨਹੀਂ ਹੈ। ਅਰਥ ਇੱਕੋ ਹੀ ਗੱਲ ਦੇ ਵਿੱਚ ਹੈ ਕਿ ਉਸ ਮੰਜ਼ਿਲ ਤੱਕ ਪਹੁੰਚਿਆ ਜਾਏ, ਉਸ ਗੋਲ ਨੂੰ ਪ੍ਰਾਪਤ ਕੀਤਾ ਜਾਏ, ਚਾਹੇ ਤੁਸੀਂ ਗ੍ਰਿਸਤੀ ਹੋ ਕੇ ਪ੍ਰਾਪਤ ਕਰੋ, ਚਾਹੇ ਤੁਸੀਂ ਉਦਾਸੀ ਹੋ ਕੇ ਪ੍ਰਾਪਤ ਕਰੋ। ਇਸ ਸ਼ਬਦ ਚ ਗੁਰੂ ਬਾਬਾ ਜੀ ਨੇ ਉਦਾਸੀ ਨੂੰ ਵੀ ਰਿਜੈਕਟ ਨਹੀਂ ਕੀਤਾ ਨਾ ਗ੍ਰਿਸਤੀ ਨੂੰ ਰਿਜੈਕਟ ਕੀਤਾ। ਬਾਬਾ ਜੀ ਨੇ ਇਹ ਆਖਿਆ ਹੈ ਕਿ ਸੋ ਗ੍ਰਹੀ ਸੋ ਦਾਸ ਉਦਾਸੀ, ਕਹਿੰਦੇ ਸਾਡੀਆਂ ਨਜ਼ਰਾਂ ਦੇ ਵਿੱਚ ਕੇਵਲ ਉਹੀ ਗ੍ਰਿਸਤੀ ਸਹੀ ਗ੍ਰਿਸਤੀ ਹੈ, ਉਹੀ ਉਦਾਸੀ ਸਹੀ ਉਦਾਸੀ ਹੈ ਜਿਨ ਗੁਰਮੁਖ ਆਪ ਪਛਾਣਿਆ, ਜਿਸਨੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ, ਗੁਰੂ ਦੀ ਆਗਿਆ ਦੇ ਨਾਲ, ਸੇਵਾ ਦੇ ਨਾਲ ਆਪਣੇ ਆਪ ਨੂੰ ਪਛਾਣਿਆ ਹੈ, ਆਪਣੇ ਆਪ ਨੂੰ ਪਛਾਣਨਾ ਹੈ, ਸੈਲਫ ਰਿਅਲਾਈਜੇਸ਼ਨ ਜਿਸਨੂੰ ਆਖਦੇ ਹਨ, ਆਪਣੇ ਆਪ ਨੂੰ ਲੱਭਣਾ ਹੈ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ, ਇਹ ਮੇਰੀ ਘਾੜਤ ਘੜਨ ਵਾਲਾ ਕੌਣ ਹੈ, ਕਿਸਨੇ ਮੈਨੂੰ ਬਣਾਇਆ ਹੈ, ਮੇਰੇ ਬਣਾਉਣ ਵਾਲੇ ਦੇ ਨਾਲ ਮੇਰਾ ਰਿਸ਼ਤਾ ਸੰਬੰਧ ਕੀ ਹੈ। ਉਹ ਤੇ ਮੈਂ ਅਲੱਗ ਅਲੱਗ ਹਾਂ ਜਾਂ ਇੱਕ ਹਾਂ। ਮਨੁੱਖਾ ਜਨਮ ਦੇ ਵਿੱਚ ਇੱਕ ਹੀ ਮਨੋਰਥ ਹੈ, ਟੂ ਫਾਈਂਡ ਆਊਟ ਹੂ ਯੂ ਆਰ, ਵਟ ਯੂ ਆਰ, ਕਿੱਥੋਂ ਆਏ ਹੋ, ਕੌਣ ਹੋ ਤੁਸੀਂ, ਕਿਸ ਦੇ ਨਾਲ ਤੁਹਾਡਾ ਸੰਬੰਧ ਹੈ, ਉਸ ਸੱਚ ਨੂੰ ਲੱਭਣਾ ਹੈ। ਕਿਉਂਕਿ ਮਹਾਰਾਜ ਜੀ ਬਾਣੀ ਦੇ ਵਿੱਚ ਆਖਦੇ ਹਨ, ਜੋ ਇਹ ਜਾਣੋ ਸੋ ਇਹ ਨਾਹੀਂ, ਜੋ ਕੁਛ ਵੀ ਤੁਸੀਂ ਸਮਝਦੇ ਹੋ ਹੁਣ ਤੱਕ ਜਾਂ ਜਾਣਦੇ ਹੋ ਲਾਈਫ ਬਾਰੇ, ਆਪਣੇ ਰਿਸ਼ਤਿਆਂ ਬਾਰੇ, ਆਪਣੇ ਆਪ ਬਾਰੇ, ਮਹਾਰਾਜ ਕਹਿੰਦੇ ਉਹ ਸੱਚ ਨਹੀਂ ਹੈ। ਅਗਰ ਇੱਕ ਇਨਸਾਨ ਫਾਰ ਐਗਜ਼ਾਮਪਲ ਡਾਕਟਰ ਹੈ ਅਤੇ ਉਸਨੂੰ ਪੁੱਛਿਆ ਜਾਏ ਕਿ ਤੂੰ ਕੌਣ ਹੈ, ਤਾਂ ਉਹ ਦੱਸਣ ਜੀ ਮੈਂ ਡਾਕਟਰ ਹਾਂ, ਤਾਂ ਉਹ ਤੇ ਸਿਰਫ ਉਹਨਾਂ ਦੇ ਇੱਕ ਸਰਵਾਈਵਲ ਦਾ ਸਾਧਨ ਹੈ, ਉਹਨਾਂ ਦਾ ਪੇਸ਼ਾ ਹੈ, ਉਹਨਾਂ ਦਾ ਧੰਦਾ ਹੈ, ਪਰ ਉਹ ਡਾਕਟਰ ਨਹੀਂ ਹਨ, ਉਹ ਕੁਝ ਹੋਰ ਵਸਤੂ ਹਨ। ਉਹਨਾਂ ਨੇ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਲਿਆ ਆਪਣੇ ਪ੍ਰੋਫੈਸ਼ਨ ਦੇ ਨਾਲ, ਪ੍ਰੋਫੈਸ਼ਨ ਅਲੱਗ ਚੀਜ਼ ਹੈ। ਇਸ ਤਰ੍ਹਾਂ ਕੋਈ ਆਖਦਾ ਜੀ ਮੈਂ ਆਹ ਹਾਂ, ਕੋਈ ਆਖਦਾ ਮੈਂ ਆਹ ਹਾਂ, ਕੋਈ ਆਖਦਾ ਮੈਂ ਆਹ ਹਾਂ। ਗੁਰੂ ਬਾਬਾ ਜੀ ਆਖਦੇ ਹਨ ਇਹ ਜੋ ਤੁਸੀਂ ਸਮਝਦੇ ਹੋ ਤੁਸੀਂ ਇਹ ਨਹੀਂ ਹੋ, ਤੁਸੀਂ ਕੋਈ ਹੋਰ ਵਸਤੂ ਹੋ। ਸੋ ਅੱਜ ਦਾ ਕੀਰਤਨ ਇਹ ਹੈ ਕਿ ਮਹਾਰਾਜ ਜੀ ਆਖਦੇ ਹਨ
ਇਹ ਗ੍ਰਿਸ਼ਤੀ ਹੋ ਦ੍ਰਿਸ਼ਟ ਦੇ ਵਿੱਚ ਪੈ ਕੇ ਤੁਸੀਂ ਇਹ ਭੁੱਲ ਗਏ ਹੋ ਕਿ ਤੁਹਾਡੇ ਜੀਵਨ ਦਾ ਨਿਸ਼ਾਨਾ ਤੁਹਾਡੇ ਜੀਵਨ ਦਾ ਮਨੋਰਥ ਇਤਨੇ ਕੁ ਸਮੇਂ ਦੇ ਵਿੱਚ ਵੀ ਉਹੀ ਹੈ ਜੋ ਉਸ ਸੰਨਿਆਸੀ ਉਦਾਸੀ ਦਾ ਹੈ, ਉਹ ਹੈ ਆਪਣੇ ਆਪੇ ਦੀ ਖੋਜ, ਆਪਣੇ ਆਪ ਨੂੰ ਲੱਭਣਾ, ਆਪਣੇ ਆਪ ਨੂੰ ਪਛਾਣਨਾ। ਕਹਿੰਦੇ ਹਨ ਸਾਡੀਆਂ ਨਜ਼ਰਾਂ ਚ ਕੇਵਲ ਉਹੀ ਹੋਈ ਗ੍ਰਿਸ਼ਤੀ ਕਬੂਲ ਹੈ, ਉਹੀ ਹੋਈ ਸੰਨਿਆਸੀ ਉਦਾਸੀ ਕਬੂਲ ਹੈ ਜਿਸਨੇ ਆਪਣੇ ਆਪ ਨੂੰ ਪਛਾਣਿਆ ਹੈ। ਨਹੀਂ ਤੇ ਨਿਰੇ ਗ੍ਰਿਸ਼ਤੀ ਬਣ ਕੇ ਤੁਸੀਂ ਕੋਈ ਬਹੁਤ ਵੱਡਾ ਕਰਮ ਨਹੀਂ ਕੀਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਸੰਨ ਹੋ ਜਾਣਗੇ ਕਿ ਤੁਸੀਂ ਗ੍ਰਿਸ਼ਤੀ ਹੋ। ਕੰਮ ਤੁਹਾਨੂੰ ਪੂਰਾ ਕਰਨਾ ਪੈਣਾ ਹੈ, ਮਿਹਨਤ ਤਪੱਸਿਆ ਤੁਹਾਨੂੰ ਵੀ ਉਤਨੀ ਕਰਨੀ ਪੈਣੀ ਹੈ ਜਿਤਨੀ ਦੇ ਨਾਲ ਕਿ ਤੁਸੀਂ ਉਸ ਗੋਲ ਤੱਕ ਪਹੁੰਚ ਜਾਓ, ਆਪਣੇ ਆਪੇ ਨੂੰ ਪਹਿਚਾਣ ਲਓ। ਜੇ ਨਹੀਂ ਪਹਿਚਾਣਿਆ ਤੇ ਇਹ ਦੁਨੀਆਦਾਰੀ ਦੇ ਹੀ ਜੋ ਮਸਲੇ ਹਨ ਇਹਨਾਂ ਨੂੰ ਨਜਿੱਠਣ ਚ ਲੱਗੇ ਰਹਿ ਗਏ ਹੋ ਤੇ ਤੁਸੀਂ ਵੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਗਏ ਹੋ, ਤੁਸੀਂ ਸਹੀ ਗ੍ਰਿਸ਼ਤੀ ਨਹੀਂ ਹੋ। ਤੋ ਜੇ ਮਹਾਰਾਜ ਜੀ ਨੇ ਗ੍ਰਿਸ਼ਤ ਨੂੰ ਮਹਾਨਤਾ ਦਿੱਤੀ ਹੈ ਤੇ ਉਸ ਦੇ ਉੱਤੇ ਕੋਈ ਉਹਨਾਂ ਨੇ ਖਾਸੀਅਤਾਂ ਵੀ ਲਗਾਈਆਂ ਹਨ ਕਿ ਜੋ ਗ੍ਰਿਸ਼ਤੀ ਹੈ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਉਸ ਦਾ ਗੋਲ ਕੀ ਹੈ ਔਰ ਗ੍ਰਿਸ਼ਤੀ ਨੇ ਉਸ ਗੋਲ ਨੂੰ ਅਚੀਵ ਕਿਵੇਂ ਕਰਨਾ ਹੈ। ਔਰ ਬਾਣੀ ਚ ਉਹਨਾਂ ਨੇ ਇਹ ਦੱਸਿਆ ਹੈ ਕਿ ਗ੍ਰਿਸ਼ਤੀ ਉਸ ਗੋਲ ਨੂੰ ਅਚੀਵ ਕਰਨ ਦੀ ਬਜਾਏ ਇਹ ਖੋ ਕਿੱਥੇ ਜਾਂਦਾ ਹੈ, ਗੁਆਚ ਕਿੱਥੇ ਜਾਂਦਾ ਹੈ, ਭਟਕ ਕਿੱਥੇ ਜਾਂਦਾ ਹੈ, ਇਸ ਦਾ ਉਹ ਬਾਣੀ ਦੇ ਵਿੱਚ ਜ਼ਿਕਰ ਕਰਦੇ ਹਨ। ਅਸੀਂ ਸੁਣਾਂਗੇ ਪਿਆਰ ਨਾਲ, ਆਓ ਇੱਕ ਦਫਾ ਇਸ ਲਾਈਨ ਨੂੰ ਗਾਓ, ਸੁਣੋ ਪ੍ਰੇਮ ਨਾਲ। ਮਹਾਰਾਜ ਜੀ ਆਖਦੇ ਹਨ

ਗ੍ਰਿਸ਼ਤੀ ਦਾ ਵੀ ਮੁੱਖ ਕਰਮ, ਮੁੱਖ ਫਰਜ਼, ਮੁੱਖ ਧਰਮ, ਮੁੱਖ ਉਸਦਾ ਜੋ ਫੋਕਸ ਹੈ ਆਪਣੀ ਜ਼ਿੰਦਗੀ ਦੇ ਉੱਤੇ, ਇਸ ਗੱਲ ਦੇ ਉੱਤੇ ਹੋਣਾ ਚਾਹੀਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ। ਸੋ ਅੱਜ ਇਹ ਸ਼ਬਦ ਆਪਣੇ ਅੰਦਰ ਵਸਾ ਕੇ ਜਾਓ ਕਿ ਹਰੇਕ ਗ੍ਰਿਸ਼ਤੀ ਦੇ ਜੀਵਨ ਦਾ ਨਿਸ਼ਾਨਾ ਇਹ ਹੈ, ਚਾਹੇ ਉਹ ਮਰਦ ਹੈ ਚਾਹੇ ਔਰਤ ਹੈ, ਨਿਸ਼ਾਨਾ ਇੱਕ ਹੈ ਕਿ ਉਸਨੇ ਆਪਣੇ ਆਪੇ ਦੀ ਖੋਜ ਕਰਨੀ ਹੈ। ਇਸ ਵਾਸਤੇ ਇਹ ਮਨੁੱਖਾ ਜਨਮ ਮਿਲਿਆ ਹੈ ਕਿ ਮੈਂ ਕੌਣ ਹਾਂ, ਜੇ ਕੋਈ ਸਮਝਦਾ ਮੈਂ ਮੇਲ ਹਾਂ ਜਾਂ ਮੈਂ ਫੀਮੇਲ ਹਾਂ। ਮਹਾਰਾਜ ਜੀ ਆਖਦੇ ਹਨ ਜੋ ਇਹ ਜਾਣੋ ਸੋ ਇਹ ਨਾ ਹੈ, ਜੋ ਤੁਸੀਂ ਸੋਚਦੇ ਹੋ ਕਿ ਤੁਸੀਂ ਆ ਹੋ ਉਹ ਨਹੀਂ ਹੋ, ਕੁਛ ਹੋਰ ਵਸਤੂ ਹੋ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਹੀ ਸਾਜਿਆ ਹੋਇਆ ਹੈ, ਆਪੇ ਪੁਰਖ ਆਪੇ ਹੀ ਨਾਰੀ, ਰੱਬ ਆਪ ਹੀ ਪੁਰਖ ਹੈ ਆਪ ਹੀ ਨਾਰੀ, ਕੋਈ ਅਲੱਗ ਅਲੱਗ ਨਹੀਂ ਹੈ। ਤੋ ਕਹਿੰਦੇ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ ਆਪਣੇ ਆਪੇ ਦੇ ਮੁਤਲਕ, ਉਸਦਾ ਵੀ ਤੁਹਾਨੂੰ ਸਹੀ ਪਤਾ ਨਹੀਂ ਕਿ ਤੁਸੀਂ ਕੌਣ ਹੋ, ਉਹ ਤੁਸੀਂ ਖੋਜਣਾ ਹੈ। ਇਹ ਖੋਜ ਦਾ ਮਾਰਗ ਹੈ, ਇਹ ਢੂੰਡਣਾ ਹੈ, ਇਹ ਲੱਭਣਾ ਹੈ, ਆਪਣੇ ਆਪ ਨੂੰ ਬੁੱਝਣਾ ਹੈ, ਆਪਣੇ ਆਪ ਨੂੰ ਪਹਿਚਾਨਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪਾਠ ਕਰਦੇ ਹਾਂ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦੋਂ ਪਾਠ ਕਰਦੇ ਹਾਂ ਤੇ ਇੱਕ ਹੀ ਗੱਲ ਨੂੰ ਕਿਤੇ ਉਹ ਬੁੱਝਣਾ ਕਹਿੰਦੇ ਹਨ ਕਿ ਵੀ ਤੁਸੀਂ ਆਪਣੇ ਆਪ ਨੂੰ ਬੁੱਝਣਾ ਹੈ, ਕਿਤੇ ਕਹਿੰਦੇ ਹਨ ਆਪਣੇ ਆਪ ਨੂੰ ਲੱਭਣਾ ਹੈ, ਕਿਤੇ ਕਹਿੰਦੇ ਹਨ ਆਪਣੇ ਆਪ ਨੂੰ ਪਛਾਣਨਾ ਹੈ। ਤੋ ਆਓ ਇੱਕ ਗੱਲ ਅੱਜ ਸਪਸ਼ਟ ਕਰਕੇ ਆਪਣੇ ਹਿਰਦੇ ਚ ਵਸਾਈਏ, ਇਸ ਉਪਦੇਸ਼ ਨੂੰ ਲੈ ਕੇ ਜਾਈਏ ਕਿ ਅਸੀਂ ਅਗਰ ਗ੍ਰਿਸ਼ਤੀ ਹਾਂ ਤਾਂ ਸਾਡਾ ਮੁੱਖ ਜੋ ਟਾਰਗੇਟ ਹੈ, ਮੁੱਖ ਗੋਲ ਜੋ ਸਾਡਾ ਹੈ ਉਹ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਲੱਭਣਾ ਹੈ, ਆਪਣੇ ਆਪੇ ਦੀ ਖੋਜ ਕਰਨੀ ਹੈ।

0: ਇਸ ਲਾਈਨ ਚ ਇਹ ਕਿਹਾ ਹੈ, ਬਿਨਾਂ ਆਪਣੇ ਆਪ ਨੂੰ ਬੁੱਝਣ ਤੋਂ ਸਾਰੇ ਹੀ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕਹਿੰਦੇ ਕਤਾਰ ਦੇ ਵਿੱਚ ਬੰਨ ਕੇ ਖੜੇ ਕੀਤੇ ਜਾਣਗੇ ਗੁਨਾਹਗਾਰਾਂ ਦੇ ਗਰਾਂ। ਕਿਸੇ ਨੂੰ ਵੀ ਕੋਈ ਮੁਆਫੀ ਨਹੀਂ ਹੈ, ਕਿਸੇ ਨੂੰ ਵੀ ਕੋਈ ਮੁਆਫੀ ਨਹੀਂ। ਸੋ ਕ੍ਰਿਸ਼ਤੀਆਂ ਵਾਸਤੇ ਇਹ ਪਰਮ ਭੁਲੇਖਾ ਦੂਰ ਕਰਨ ਵਾਸਤੇ ਦਾਸ ਨੇ ਅੱਜ ਦਾ ਇਹ ਕੀਰਤਨ ਚੁਣਿਆ ਹੈ, ਕਿਉਂਕਿ ਕ੍ਰਿਸ਼ਤੀਆਂ ਦੀ ਜੋ ਦਸ਼ਾ ਅੱਜ ਸਾਰੇ ਸੰਸਾਰ ਚ, ਖਾਸ ਕਰਕੇ ਅਸੀਂ ਤਾਂ ਆਪਣੀ ਹੀ ਗੱਲ ਕਰਨੀ ਹੈ ਨਾ, ਜੋ ਨਜ਼ਰ ਆਉਂਦੀ ਹੈ ਉਹ ਇਹ ਨਹੀਂ ਨਜ਼ਰ ਆਉਂਦੀ ਕਿ ਗ੍ਰਿਸ਼ਤੀਆਂ ਦਾ ਜੀਵਨ ਫੋਕਸਡ ਇਸ ਗੱਲ ਦੇ ਉੱਤੇ ਹੈ ਕਿ ਉਹਨਾਂ ਨੇ ਸਪਿਰਚੁਅਲੀ ਇਵਾਲਵ ਹੋਣਾ ਹੈ, ਇਨਲਾਈਟਨਡ ਹੋਣਾ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਹੈ, ਆਪਣੇ ਆਪੇ ਨੂੰ ਬੁੱਝਣਾ ਹੈ। ਇਹ ਸਾਡਾ ਮੇਨ ਫੋਕਸ ਨਹੀਂ ਹੈ ਲਾਈਫ ਦਾ, ਤੇ ਨਾ ਹੀ ਅਸੀਂ ਅਗਾਂਹ ਬੱਚਿਆਂ ਨੂੰ ਪਾਸ ਆਨ ਕਰਦੇ ਹਾਂ। ਜੇ ਇਹ ਸਾਡਾ ਆਪਣਾ ਜੀਵਨ ਦਾ ਮੁੱਖ ਕਰਮ ਨਹੀਂ ਹੈ ਤਾਂ ਫਿਰ ਬੱਚਿਆਂ ਦਾ ਕਿਵੇਂ ਬਣੇਗਾ, ਉਹਨਾਂ ਦਾ ਵੀ ਨਹੀਂ ਬਣ ਸਕਦਾ। ਫਿਰ ਬਾਅਦ ਦੇ ਵਿੱਚ ਸਾਨੂੰ ਪਛਤਾਵਾ ਹੁੰਦਾ ਹੈ ਕਿ ਬੱਚੇ ਦੂਰ ਚਲ ਗਏ ਹਨ, ਬੱਚੇ ਦੂਰ ਜਾ ਰਹੇ ਹਨ, ਅਸੀਂ ਖੁਦ ਹੀ ਦੂਰ ਚਲੇ ਗਏ ਹਾਂ। ਸਾਨੂੰ ਖੁਦ ਹੀ ਨਹੀਂ ਪਤਾ ਕਿ ਗ੍ਰਿਸ਼ਤੀ ਹੋ ਕੇ ਗ੍ਰਿਸ਼ਤੀ ਦਾ ਜਿਹੜਾ ਮੁੱਖ ਨਿਸ਼ਾਨਾ ਜੀਵਨ ਦਾ ਉਹ ਕੀ ਹੈ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਇਹ ਦੇਖ ਕੇ ਸਮਝ ਕੇ ਕਿ ਗ੍ਰਿਸ਼ਤੀ ਕਿੱਥੇ ਭੁੱਲ ਜਾਂਦੇ ਹਨ, ਗ੍ਰਿਸ਼ਤੀ ਕਿੱਥੇ ਭਟਕ ਜਾਂਦਾ ਹੈ, ਗ੍ਰਿਸ਼ਤੀ ਕਿੱਥੇ ਖੋ ਜਾਂਦਾ ਹੈ, ਉਸ ਦਾ ਬਾਣੀ ਚ ਜ਼ਿਕਰ ਕੀਤਾ ਹੈ। ਸਾਨੂੰ ਸੁਣਨਾ ਚਾਹੀਦਾ ਹੈ ਔਰ ਸੁਣਨਾ ਸਾਡੇ ਲਈ ਬਹੁਤ ਲਾਜ਼ਮੀ ਹੈ ਤਾਂ ਕਿ ਅਸੀਂ ਸੁਣਨ ਤੋਂ ਬਾਅਦ ਦੇਖ ਸਕੀਏ ਕਿਤੇ ਇਹੀ ਹਾਲਤ ਤੇ ਨਹੀਂ ਸਾਡੀ। ਫਿਰ ਸਾਨੂੰ ਪਤਾ ਚੱਲ ਜਾਏਗਾ ਕਿ ਅਸੀਂ ਗੁਰੂ ਨਾਨਕ ਦੇ ਹੀ ਕ੍ਰਿਸ਼ਤੀ ਹਾਂ ਜਾਂ ਅਸੀਂ ਕੁਛ ਹੋ ਰਹੇ ਹਾਂ। ਗੁਰੂ ਮਹਾਰਾਜ ਨੇ ਕੈਟਾਗਰਾਈਜ਼ ਕੀਤਾ ਹੈ ਬਾਣੀ ਦੇ ਵਿੱਚ ਕਿ ਗ੍ਰਿਸ਼ਤੀ ਜੋ ਹੈ ਨੰਬਰ ਇੱਕ ਉਹ ਇੰਦਰੀਆਂ ਦੇ ਰਸਾਂ ਦੇ ਵਿੱਚ ਖੋ ਜਾਂਦਾ ਹੈ। ਸਾਰੀ ਜ਼ਿੰਦਗੀ ਉਹ ਆਪਣੀਆਂ ਇਹਨਾਂ ਸੈਂਸੁਅਲ ਪਲੈਜਰਸ ਦੇ ਹੀ ਐਂਟਰਟੇਨ ਕਰਨ ਦੇ ਵਿੱਚ ਗੁਆ ਦਿੰਦਾ ਹੈ। ਸਰੀਰਕ ਸੁੱਖਾਂ ਨੂੰ ਹੀ ਭਾਲਦਾ ਰਹਿੰਦਾ ਹੈ, ਸਰੀਰਕ ਸੁੱਖਾਂ ਨੂੰ ਹੀ ਵਧਾਉਂਦਾ ਰਹਿੰਦਾ ਹੈ ਅਤੇ ਸਰੀਰਕ ਸੁੱਖਾਂ ਤੇ ਹੀ ਉਸਦੀ ਜ਼ਿੰਦਗੀ ਸੀਮਤ ਰਹਿ ਜਾਂਦੀ ਹੈ। ਇੱਕ ਕੁਤਾਹੀ ਗ੍ਰਿਸ਼ਤੀ ਇਹ ਕਰਦਾ ਹੈ। ਦੂਸਰੀ ਕੁਤਾਹੀ ਗ੍ਰਿਸ਼ਤੀ ਇਹ ਕਰਦਾ ਹੈ ਕਿ ਉਸ ਦੇ ਜੀਵਨ ਚ ਸਿਰਫ ਧੰਦਾ ਹੀ ਧੰਦਾ, ਧੰਦਾ ਹੀ ਧੰਦਾ, ਧੰਦਾ ਹੀ ਧੰਦਾ ਰਹਿ ਜਾਂਦਾ ਹੈ, ਹੋਰ ਉਸਦੇ ਜੀਵਨ ਦੇ ਵਿੱਚ ਕੋਈ ਪ੍ਰਾਇਓਰਿਟੀ ਨਹੀਂ ਹੁੰਦੀ, ਕੋਈ ਪ੍ਰਾਇਓਰਿਟੀ ਨਹੀਂ ਹੁੰਦੀ। ਧੰਦੇ ਤੋਂ ਇਲਾਵਾ ਉਹਦਾ ਕੋਈ ਜ਼ਿੰਦਗੀ ਦਾ ਹੋਰ ਖਾਸ ਨਿਸ਼ਾਨਾ ਨਹੀਂ, ਆਪਣੇ ਲਈ ਵੀ ਔਰ ਆਪਣੇ ਬੱਚਿਆਂ ਲਈ ਵੀ। ਗ੍ਰਿਸ਼ਤੀ ਦੋ ਚੀਜ਼ਾਂ ਦੇ ਵਿੱਚ ਖੋ ਜਾਂਦਾ ਹੈ, ਨੰਬਰ ਇੱਕ ਸਰੀਰਕ ਰਸਾਂ ਦੇ ਵਿੱਚ, ਇੰਦਰੀਆਂ ਦੇ ਰਸਾਂ ਦੇ ਵਿੱਚ, ਦੂਸਰਾ ਗ੍ਰਿਸ਼ਤੀ ਖੋ ਜਾਂਦਾ ਹੈ ਆਪਣੇ ਧੰਦੇ ਦੀ ਦੁਨੀਆਂ ਦੇ ਵਿੱਚ। ਆਓ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਜੋ ਹੁਣ ਮੈਂ ਕਹਿ ਰਿਹਾ ਹਾਂ ਉਸ ਦੇ ਉੱਤੇ ਮੋਹਰ ਲਗਾਈਏ ਕਿ ਗੁਰੂ ਕਾ ਜੀ ਦਾ ਇਹ ਨਿਰਣਾ ਹੈ। ਕਹਿੰਦੇ ਹਨ,
1: ਯੂ ਆਰ ਲਿਸਨਿੰਗ ਟੂ ਸੀਕਨੈਟ ਰੇਡੀਓ ਬ੍ਰਾਡਕਾਸਟਿੰਗ ਲਾਈਵ ਗੁਰਬਾਣੀ ਕੀਰਤਨ 24 ਹਵਰਸ ਅ ਡੇ ਫਰਮ ਅਰਾਊਂਡ ਦ ਵਰਲਡ।

काजल हार तमोल रस, बिन पसे हम रस छा।

0: ਜਦੋਂ ਸਾਹਿਬ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਸ਼ਹੀਦ ਕਰਨ ਲੱਗੇ ਤੇ ਔਰੰਗਜ਼ੇਬ ਨੇ ਆਖਿਆ ਕੋਈ ਕਰਾਮਾਤ ਦਿਖਾਓ ਤੇ ਹਜ਼ੂਰ ਪਾਤਸ਼ਾਹ ਜੀ ਨੇ ਆਖਿਆ ਇਹ ਤਮਾਸ਼ੇ ਨੇ ਰੱਬ ਦੇ ਲੋਕ ਤਮਾਸ਼ਾ ਕਰਦੇ ਹਾਂ ਤੇ ਵੇਖਦੇ ਹਾਂ ਉਹਨਾਂ ਨੂੰ ਸ਼ਰਮ ਆਉਂਦੀ ਹੈ ਹਜ਼ੂਰ ਪਾਤਸ਼ਾਹ ਜੀ ਨੇ ਉੱਥੇ ਬਚਨ ਆਖੇ ਨੇ
1: ਤਿਲਕ ਜਨੂ ਰਾਖਾ ਪ੍ਰਭੂ ਤਾਂ ਕਾ

ਸਾਸਤ ਸਿਮ੍ਰਤ ਵੇਦ ਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗੀਆ ਤੀਰਥ ਗਵਨ ਕਰੇ ਖਟਕਰ ਮਾਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਂ ਰਾਜ ਮਿਲਖ

ਹਰੀ ਅਕਾਲ ਪੁਰਖ ਮਹਾਰਾਜ ਜੀ ਦੀ ਉਪਾਸ਼ਨਾ ਰੂਪ ਬਾਣੀ ਸਿਫਤ ਸਲਾਹ ਕਰਦਿਆਂ ਸੰਸਾਰ ਨੂੰ ਆਸਤਕਵਾਦ ਦਾ ਰੂਪ ਦਿੰਦੇ ਨੇ ਤੇ ਦੱਸ ਰਹੇ ਨੇ ਵੀ ਜਿਹੜੇ ਨਾਸਤਿਕਵਾਦੀ ਇਨਸਾਨ ਨੇ, ਮਨੁੱਖ ਨੇ, ਨਰ ਨੇ, ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਜਿਹੜੇ ਰੱਬ ਦਾ ਨਾਮ ਨਹੀਂ ਧਿਆਉਂਦੇ, ਉਹਨਾਂ ਵਾਸਤੇ ਇੱਕ ਸਬਜੈਕਟ ਤਿਆਰ ਕੀਤਾ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ। ਤੇ ਇਸ ਆਪਣੇ ਪਾਵਨ ਕਲਾਮ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਦੇ ਰਾਜ ਨੂੰ ਉਗੇੜਿਆ। ਐਂਡ ਦੀ ਪੰਕਤੀ ਜਿਹੜੀ ਹੈ ਨਾ, ਉਸ ਦੇ ਵਿੱਚ ਲਿਖਿਆ ਵੀ ਜਿਨ੍ਹਾਂ ਤੋਹੇ ਧਿਆਇਓ, ਜਿਹੜਾ ਨਾਸਤਿਕਵਾਦੀ ਰੱਬ ਨੂੰ ਨਹੀਂ ਨਾ ਜਪਦਾ, ਉਹ ਇਸ ਪੰਕਤੀ ਨੂੰ ਪੜ੍ਹ ਕੇ, ਸਬਜੈਕਟ ਦਾ ਐਂਡ ਮੋਰਲ ਜਿਹੜਾ ਹੁੰਦਾ ਉਸ ਨੂੰ ਪੜ੍ਹ ਕੇ ਫਿਰ ਉਸ ਦੇ ਦਿਮਾਗ ਦੀਆਂ ਕੁੰਡੀਆਂ ਖੁੱਲਦੀਆਂ ਨੇ ਵੀ ਜਿਨ੍ਹਾਂ ਤੋਹੇ ਧਿਆਇਓ ਤਿੰਨਾ ਪੂਰਨ ਪ੍ਰਤਾਪ ਪਾਇਓ, ਫਿਰ ਸਰਬ ਧਨ ਧਾਮ ਫਲ ਫੂਲ ਸਿਉ ਫਲਤ ਹੈ ਉਸਦਾ ਘਰ ਧਾਮ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਰੱਬ ਨੂੰ ਜਪਿਆ, ਰੱਬ ਦੇ ਚਿੰਤਨ ਦੇ ਅੰਦਰ ਜਿਸ ਨੇ ਆਪਣਾ ਮਨ ਜੋੜਿਆ ਨਾ, ਉਸ ਦੇ ਗ੍ਰਹਿ ਦੇ ਅੰਦਰ ਸਰਬ ਖੁਸ਼ੀਆਂ ਆ ਜਾਂਦੀਆਂ ਨੇ, ਸਾਰੇ ਦੇ ਸਾਰੇ ਪਦਾਰਥ ਮੌਜੂਦ ਹੋ ਜਾਂਦੇ ਨੇ। ਸਰਬ ਧਨ ਧਾਮ ਫਲ, ਚੰਗੇ ਤੋਂ ਚੰਗਾ ਫਲ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਉਸ ਦੇ ਗ੍ਰਹਿ ਵਿਚ ਬਖਸ਼ਦਾ। ਧਰਤੀ ਉਪਜਾਊ ਹੋਵੇ ਨਾ ਤੇ ਕੋਈ ਵੀ ਫਲ ਲਾ ਦੇਵੋ, ਉਹ ਫਲ ਜਿਹੜਾ ਹੈ ਫਲਦਾ। ਫਲ ਜਿਹੜੇ ਹਨ ਮਿਲਦੇ ਹਨ ਮਿੱਠੇ ਮੇਵੇ ਬਣ ਕੇ, ਫੁੱਲਾਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ, ਪਹਿਲਾਂ ਛੋਟੇ ਛੋਟੇ ਫੁੱਲ ਬਣਦੇ ਨੇ, ਫੁੱਲ ਜਿਹੜੇ ਹਨ ਧਰਤੀ ਤੇ ਗਿਰਦੇ ਨੇ, ਫੁੱਲਾਂ ਤੋਂ ਬਾਅਦ ਫਿਰ ਫਲ ਬਣ ਜਾਂਦਾ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਜਿਸ ਨੇ ਰੱਬ ਨੂੰ ਜਪਿਆ, ਜਿਹੜਾ ਆਸਤਿਕਵਾਦ ਅੰਦਰ ਉਤਰ ਗਿਆ, ਜਿਹੜਾ ਸਮੁੰਦਰ ਦੇ ਅੰਦਰ ਉਤਰ ਗਿਆ, ਗੋਤੇ ਲਾਉਣ ਦਾ ਆਨੰਦ ਉਸੇ ਨੂੰ ਆਉਣਾ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਨਾਸਤਿਕਵਾਦ ਇਨਸਾਨ, ਆ ਤੈਨੂੰ ਜਪਾਂ, ਆ ਤੈਨੂੰ ਦੱਸਾਂ ਬਈ ਰੱਬ ਨੂੰ ਜਪਣ ਵਾਲੇ ਕਿਹੜੇ ਕਿਹੜੇ ਹਨ, ਰੱਬ ਦੀ ਮੌਜੂਦਗੀ ਦੇ ਅੰਦਰ ਹਾਜ਼ਰ ਰਹਿਣ ਵਾਲੇ ਕਿਹੜੇ ਕਿਹੜੇ ਹਨ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਸਤੋਤਰ ਤਿਆਰ ਕੀਤਾ,

ਬੰਗਾਲੀ, ਤਿੱਬਤ ਦੇ ਲੋਕ, ਰੋਹੇਲੇ ਖੰਡ ਵਿਚ ਵਸਣ ਵਾਲੇ ਲੋਕ, ਗੋਰਖਾਲੈਂਡ ਵਿਚ ਵਸਣ ਵਾਲੇ ਲੋਕ, ਚੀਨ ਵਿਚ ਵਸਣ ਵਾਲੇ ਲੋਕ, ਮਚੀਨ ਵਿਚ ਵਸਣ ਵਾਲੇ ਲੋਕ, ਸਰਬ ਧਰਤੀ ਦੇ ਉੱਪਰ ਰਹਿਣ ਵਾਲੀ ਮਨੁੱਖਤਾ ਜਿਹੜੀ ਹੈ ਨਾ, ਉਹ ਰੱਬ ਨੂੰ ਧਿਆ ਰਹੀ ਹੈ, ਜਪ ਰਹੀ ਹੈ। ਬੰਗ ਕੇ ਬੰਗਾਲੀ, ਫਿਰੰਗ ਕੇ ਫਰੰਗਾਂ ਵਾਲੀ, ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹੈ। ਇਹ ਦੇਸ਼ ਤੇਰੀ ਆਗਿਆ ਅੰਦਰ ਚੱਲ ਰਹੇ ਨੇ, ਤੇਰੇ ਅੱਗੇ ਸਿਜਦਾ ਕਰ ਰਹੇ ਨੇ, ਤੇਰੇ ਅੱਗੇ ਡੰਡਾਉਤ ਕਰ ਰਹੇ ਨੇ, ਤੇਰੇ ਅੱਗੇ ਵੰਦਨਾ ਪੇ ਕਰਦੇ ਨੇ, ਨਮਸਕਾਰ ਕਰਦੇ ਨੇ। ਦਿਨ ਚੜ੍ਹਦਾ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ ਨੇ, ਸ਼ਾਮ ਪੈਂਦੀ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ। ਫਿਰ ਰੋਹੇਲਾ ਖੰਡ ਰੋਹ ਕੇ ਰੋਹੇਲੇ, ਮਾਘ ਦੇਸ਼ ਕੇ ਮਘੇਲੇ, ਵੀਰ ਵੱਡੇ ਵੱਡੇ ਆਪਣੇ ਆਪ ਨੂੰ ਬਲੀ ਪੁਰਸ਼ ਕਹਾਉਣ ਵਾਲੇ, ਰੋਹੇਲਾ ਖੰਡ ਤਿੱਬਤ ਦੇ ਇਲਾਕੇ ਤੋਂ ਉਰਾਂ ਹੈ। ਇਹ ਜਿਹੜੀਆਂ ਹੇਮਕੁੰਡ ਸਾਹਿਬ ਜੀ ਦਾ ਅਸਥਾਨ ਹੈ, ਇਲਾਕਾ ਹੈ, ਇਸ ਦੇ ਨਾਲ ਦਾ ਰੋਹੇਲਾ ਖੰਡ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਰੋਹੇਲੇ ਖੰਡ ਵਿਚ ਪਹੁੰਚੇ ਸਨ, ਸਤਨਾਮ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਸੀ। ਰੋਹੇਲੇ ਖੰਡ ਵਾਲੇ ਤੈਨੂੰ ਜਪਣ ਵਾਲੇ ਹਨ, ਤੇ ਮਾਘ ਦੇਸ਼ ਇਹ ਸਾਰੇ ਦੇ ਸਾਰੇ ਇਲਾਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਉਸ ਸਮੇਂ ਦੇ ਨਾਮ ਨਾਲ ਜਾਣੇ ਜਾਂਦੇ ਸਨ। ਬੜੇ ਬੜੇ ਵੀਰ ਜਿਹੜੇ ਹਨ, ਬਹਾਦੁਰ ਜਿਹੜੇ ਨੇ, ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਨੇ, ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ। ਮਹਾਰਾਜ ਹੇ ਅਕਾਲ ਪੁਰਖ ਬੰਦਗੀ ਕਰਕੇ ਨਾਮ ਜਪ ਕੇ ਪਾਪਾਂ ਨੂੰ ਦਲਮਲ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਪਾਪਾਂ ਦੀ ਪੁੰਜ ਜਿਹੜੀ ਨਿਕਲੀ ਹੁੰਦੀ ਨਾ, ਜਿਹੜੀ ਚੋਟੀ ਬਣ ਜਾਂਦੀ ਹੈ ਨਾਮ ਜਪਣ ਦੇ ਨਾਲ। ਬੜੇ ਬੜੇ ਵੀਰ ਬਰੀ ਬਹਾਦਰ ਜਿਹੜੇ ਨੇ, ਤੇਰੇ ਨਾਮ ਨੂੰ ਜਪ ਕੇ ਪਾਪਾਂ ਨੂੰ ਦਲ ਮਲ ਦਿੰਦੇ ਨੇ। ਫਿਰ ਗੋਖਾ ਗੁਣ ਗਾਵੈ ਗੋਰਖਾ, ਗੋਰਖਾਲੈਂਡ ਵਿਚ ਰਹਿਣ ਵਾਲੇ ਇਨਸਾਨ ਗੋਖਾ ਗੁਣ ਗਾਵੈ, ਚੀਨ ਮਚੀਨ ਕੇ ਸੀਸ ਨਿਆਵੈ, ਚੀਨ ਮਚੀਨ ਦੇ ਲੋਕ ਸੀਸ ਨਵਾਉਂਦੇ ਨੇ, ਤਿੱਬਤੀ ਧਿਆਵੈ, ਤਿੱਬਤ ਦੇ ਇਲਾਕੇ ਚ ਰਹਿਣ ਵਾਲੇ ਲੋਕ ਵੀ ਤੇਰੇ ਨਾਮ ਨੂੰ ਜਪਦੇ ਨੇ। ਪਰ ਜਿਨ੍ਹੇ ਤੇਰੇ ਨਾਮ ਨੂੰ ਜਪਿਆ, ਜਿਨ ਜਿਨ ਤੇਰੇ ਨਾਮ ਨੂੰ ਧਿਆਇਆ, ਭਾਵੇਂ ਉਹ ਪੂਰਬੀ ਨਾ ਪਾਰ ਪਾਵੈ, ਹਿੰਗਲਾ ਹਿਮਾਲਾ ਧਿਆਵੈ, ਗੋਰ ਗਰਦੇ ਜੀ ਗੁਣ ਗਾਵੈ ਤੇਰੇ ਨਾਮ ਹੈ, ਜੋਗੀ ਜੋਗ ਸਤ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜਿੰਨੇ ਸ਼ਬਦ ਨੇ ਇਹਨਾਂ ਵਿਚ ਸਰਬ ਮਨੁੱਖਤਾ ਦਾ ਨਾਮ ਲਿਖ ਕੇ, ਕੱਲੇ ਕੱਲੇ ਇਲਾਕੇ ਦਾ ਨਾਮ ਲਿਖ ਕੇ, ਕੱਲੀ ਕੱਲੀ ਜਾਤੀ ਵਰਣ ਦਾ ਨਾਮ ਲਿਖ ਕੇ ਮਹਾਰਾਜ ਨੇ ਇੱਕੋ ਗੱਲ ਕਹਿ ਦਿੱਤੀ, ਬਈ ਉਹ ਤੇਰੇ ਨਾਮ ਨੂੰ ਜਪ ਰਹੇ ਨੇ। ਇਹ ਅਕਾਲ ਪੁਰਖ ਕਰਤੇ ਤੇਰੇ ਨਾਮ ਨੂੰ ਜਪ ਰਹੇ ਨੇ, ਮੈਂ ਸਾਰਾ ਸੰਸਾਰ ਆਸਤਕਵਾਦੀ ਵੇਖਿਆ, ਤੇਰੇ ਨਾਮ ਜੁੜੇ ਹੋਏ ਨੇ। ਇਸ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪਵਿੱਤਰ ਫੁਰਮਾਨ ਦਿੱਤਾ ਗੁਰਸਿੱਖ ਨੂੰ, ਬਈ ਇਹ ਸੰਸਾਰ ਵਿਚ ਆਉਣ ਵਾਲੇ ਜੀਵ, ਜੇ ਇਹ ਲੋਕ ਤੇਰਾ ਰੱਬ ਦਾ ਨਾਮ ਜਪਦੇ ਪਏ ਨੇ ਤੇ ਉਹਨਾਂ ਦੀ ਪਾਰ ਉਤਾਰਾ ਹੋ ਜਾਣਾ ਹੈ। ਆਪਣੀ ਭਾਸ਼ਾ ਵਿਚ ਉਹ ਨਾਮ ਜਪ ਰਹੇ ਨੇ, ਕਾਲੇ ਲੋਕ ਆਪਣੀ ਭਾਸ਼ਾ ਵਿਚ ਨਾਮ ਜਪਦੇ ਨੇ, ਗੋਰੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਮਧਰੇ ਚੀਨੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਜੋ ਅਕੀਦਤ ਕੀਤਾ ਗਿਆ ਉਸ ਮੁਤਾਬਕ ਨਾਮ ਜਪਦੇ ਨੇ, ਤੇ ਜਿਹੜਾ ਨਾਮ ਤੈਨੂੰ ਮਿਲਿਆ ਨਾ ਵਾਹਿਗੁਰੂ, ਉਸ ਨਾਮ ਨੂੰ ਤੂੰ ਜਪ। ਇਹ ਨਾ ਵੇਖ ਵੀ ਚੌਂ ਵਰਨਾ ਦੇ ਲੋਕ ਕੋਈ ਮਹਾਤਮਾ ਬੁੱਧ ਦੀ ਪੂਜਾ ਕਰ ਰਿਹਾ ਹੈ, ਕੋਈ ਮਹਾਤਮਾ ਦੇਵ ਦੀ ਪੂਜਾ ਕਰ ਰਿਹਾ ਹੈ, ਕੋਈ ਸ਼ੰਕਰ ਦੀ ਪੂਜਾ ਕਰ ਰਿਹਾ, ਸ਼ੰਕਰ ਵਰਨ ਹੋਇਆ ਪਿਆ, ਕੋਈ ਚੰਦਰਮਾ ਦੀ ਪੂਜਾ ਕਰ ਰਿਹਾ, ਕੋਈ ਸੂਰਜ ਦੀ ਪੂਜਾ ਕਰ ਰਿਹਾ, ਕੋਈ ਧਰਤੀ ਆਕਾਸ਼ ਪੌਣ ਪਾਣੀ ਸਭ ਦੀ ਪੂਜਾ ਵਿਚ ਲੱਗਾ ਹੋਇਆ, ਇਹ ਉਹਨਾਂ ਦੇ ਅਕੀਦੇ ਮੁਤਾਬਕ ਹੀ ਨਾਮ ਜਪ ਰਹੇ ਨੇ। ਪਰ ਤੇਰਾ ਅਕੀਦਾ ਹੈ ਕੇਵਲ ਵਾਹਿਗੁਰੂ, ਇੱਕ ਅਕਾਲ ਦੀ ਪੂਜਾ, ਤੂੰ ਇੱਕ ਅਕਾਲ ਦੀ ਪੂਜਾ ਚ ਜੁੜ ਜਾ, ਇੱਕ ਅਕਾਲ ਪੁਰਖ ਦੇ ਦਰਸ਼ਨ ਕਰ, ਰੱਬ ਦੇ ਨਾਲ ਬਾਤ ਕਰ, ਰੱਬ ਦੀ ਮਿੱਠ ਬੋਲੜੀ ਭਾਸ਼ਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੇਗਾ ਨਾ, ਜਦੋਂ ਤੇਰਾ ਸਰੂਪ ਮਿੱਠ ਬੋਲੜਾ ਹੋ ਜਾਏਗਾ, ਤੇਰੇ ਸਰੂਪ ਦੇ ਬਾਹਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਝਲਕੇਗਾ, ਤੇਰੇ ਸਰੀਰ ਦੇ ਵਿਚ ਵਾਹਿਗੁਰੂ ਵਸ ਗਿਆ, ਬਾਹਰ ਤੇਰੇ ਸਰੀਰ ਦੇ ਵਿਚੋਂ ਵਾਹਿਗੁਰੂ ਵਾਹਿਗੁਰੂ ਦੀਆਂ ਝਲਕਾਂ ਪੈਣਗੀਆਂ। ਇਸ ਕਰਕੇ

0: का फैला दुखदारू सुखनों का जाता
1: परिहारी तेरा

ਮੇਰਾ ਕਾਲੇ ਕਾਲਨਾ ਤੇਵੇ ਮਨੋ ਵਿਚਾਰੀਏ, ਐਸੀ ਕਲਾ ਨਾ ਖੇਡੀਏ ਜਿਸ ਦਰਗੇ ਗਿਆ ਹਰ ਗਏ, ਪੜਿਆ ਤੋਰੀਆਂ ਵਿਚਾਰੀਏ ਵਿਚਾਰੀਏ ਕਲੇ।

0: ਸਿਰ ਕਰ ਤ੍ਰੇਸ ਗਿਆਨੇ ਤ੍ਰਿਜਲ ਬਿਠਾ ਲਿਆ, ਖਸਮ ਛੋੜ ਦੂਜੇ ਲੱਗੇ ਡੂਬੇ ਸੇਵ ਵਿਚਾਰਿਆ, ਸਤਿਗੁਰੂ ਹੋਇਆ ਬੋਲਿਆ ਵੇਖ ਲੇ ਵਿਚਾਰਿਆ, ਕਰ ਕਿਰਪਾ
1: ਸਿਕਾਹ ਜਗ

ਸਦਾ ਚੰਗਾ ਆਪਣਾ ਪੇਸ਼ ਕੀਤਾ ਪਾਉਣਾ। ਹੁਕਮ ਕੀ ਤਾਂ ਦੇ ਰਾਹ ਪੀੜੇ ਅੱਗੇ ਜਾਣਾ, ਨੰਗਾ ਦੁਜ ਚਾਲਿਆ ਤਾਂ ਦਿਸੇ ਖਰਾ ਡਾਉਣਾ, ਕਰ ਗੁਣ ਪੱਛੂ।

ਖਸਮੇ ਪਾਵੇ ਸੋ ਕਰੇ ਮਨੁੱਖ ਗਿਆ ਸਫਲ ਪਾਏ ਸੀ।

ਆਪੇ ਹੀ ਕਰਮ ਕਰਾਏ ਦਾ ਵੱਡੋ ਵੱਡਾ ਪਰਮੇਦ ਨਹੀਂ ਸਿਰੇ ਸੰਦੇ ਲਾਏ ਦਾ ਨਜ਼ਰ ਪੱਟੀ ਦੇ ਕਰੇ।

ਕਰਮਾਰੀਆਂ ਲੈ ਬੈਠੇ ਕਰਪਾ ਸਾਰਿਆ ਕੀ ਕਰਮ ਪਾਉਂਦੇ ਹਰ ਪੂਜਣ ਨਾ ਹੀ ਹਾਰਿਆ।

I'm gonna start a car, I'm gonna start a car.

ਮੇਰੇ ਪਿੰਡ ਆਈਆਂ ਜਾਂ ਪਾਣਾ ਦਾ ਮਨ ਵਸਾਈਆਂ ਘਰ ਹੁਕਮ ਮਾਰਕ ਕਹਾ ਘਰ ਵਿੱਚੋਂ ਮਾਰ ਕੱਢੀਆਂ ਪਰਿਆਈਆਂ ਸਹਿਤ ਠੀਕ।

ਸਰੋਗ ਮਹਿਲਾ ਪਹਿਲਾ ਪਹਿਲਾ ਸੁੱਚਾ ਕੋਈ ਸੁੱਚੀ ਵੇਖਾ ਆਏ ਸੁੱਚੇ ਅੱਗੇ ਰੱਖੋ ਪਹਿਲਾਂ ਜਾਏ ਸੁੱਚਾ ਰੱਖੀ ਬੋਲਿਆ ਬੰਦਾ ਬੋਲ ਸਕਦਾ ਬੋਲ ਨਹੀਂ ਜਾਏ।

ਕਾ ਪੋ ਨਾ ਪੈਂਦੇ ਕਰ ਲਈਏ ਜਾ ਰਹਿਣਾ ਨਾਹੀ ਐਬ ਜਗਤਾ ਕਾਜ ਕਰਮ ਮੰਡੀਏ ਬੰਦਾ ਕਿਸੇ ਨਾ ਕਿਸੇ ਰੱਖੇ ਹੋ ਜੀਏ ਮੂਰਖੇ ਨਾ

ਦੇਖੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀਏ ਜੋ ਆਇਆ ਸੋ ਚਲਸੀ ਸਭ ਆਏ ਵਾਰੀਏ ਜਿਸ ਕੀ ਕੌਣ ਹੈ ਜੋ ਸਾਹਿਬ ਸਾਰੀਏ।

ਜਿੱਤ ਕੀਤਾ ਪਾਈਏ ਆਪਣਾ ਸਾਹ ਤਾਲ ਮਿਲ ਕੇ ਉਸਾਰੀਏ ਬੰਦਾ ਮੁੱਲ ਕੀਤੀ ਤੇ ਲੰਬੀ ਨਗਰ ਨਿਹਾਲੀਏ ਸਾਰੀ ਨਾ ਹਾਰੀਏ ਚਲੇ ਆਪਾਂ ਪਿਛਲਾ ਹੈ।

ਖਾਏ ਖਤਮੇ ਕਰੇ ਬਰਾਬਰੀ ਕਰ ਪਾਏ ਵਜੋ ਗਵਾਇਆ ਗੁਲਾਮੀ ਨੂੰ ਪਾਉਣਾ ਖਾਏ।

ਆਪ ਕਰਾਏ ਸਾਥੀ ਮੇਰੇ ਆਪ ਕਰਾਏ ਮਾਰ ਇੱਕ ਨਾ ਦਲੀ ਤਸਵੀਰੀਆਂ ਇੱਕ ਕੁੜੀ ਚੜੇ ਦਿਸਿਆ ਆਪ ਕਰਾਏ ਕਰਿਆ ਹੋ ਕੈਸੋ ਕਰੀ ਨਾਨਕ ਕਰਨਾ ਜਿਣ ਕਿਆ।

ਜਿਸਨੂੰ ਅੰਮ੍ਰਿਤ ਕਥੂਰੀ ਬਖਸ਼ਿਸ਼ ਵੰਡੀ ਜਾਂਦੀ ਹੈ, ਪਰ ਪ੍ਰਾਪਤ ਕੌਣ ਕਰਦਾ ਜੋ ਅੰਮ੍ਰਿਤ ਵੇਲੇ ਜਾ ਕੇ ਸਾਈ ਨਾਲ ਜੁੜ ਜਾਵੇ? ਜਿਹੜਾ ਸੁੱਤਾ ਪਿਆ ਦਾਤ ਵੰਡੀ ਜਾ ਰਹੀ ਹੈ, ਪਰ ਉਹ ਸੁੱਤਾ ਪਿਆ, ਮਾਲਕ ਦੀ ਬਖਸ਼ਿਸ਼ ਵੰਡੀ ਜਾ ਰਹੀ ਹੈ, ਪਰ ਉਹ ਘੁਰਾੜੇ ਪਿਆ ਮਾਰ ਗਿਆ। ਸਰੀਰ ਵੀ ਕਹਿੰਦੇ ਸੁੱਤਾ ਹੋਇਆ ਇਨਸਾਨ ਸਾਈਂ ਦੀ ਦਾਤ ਤੂੰ ਬੰਝ ਹੈ, ਦਾਤ ਹੀ ਨਹੀਂ ਫਰੀਦ ਜੀ ਨੇ ਤੂੰ ਲਿਖਿਆ, ਜਿਹੜਾ ਇਨਸਾਨ ਅੰਮ੍ਰਿਤ ਵੇਲੇ ਨਹੀਂ ਜਾ ਰਿਹਾ ਉਹ ਜਿਉਂਦਾ ਮੁਰਦਾ। ਇੱਕ ਮੁਰਦਾ ਤਾਂ ਹੁੰਦਾ ਜਿਹੜਾ ਹਿਲ ਜੁਲ ਨਹੀਂ ਸਕਦਾ, ਸਦੀਵੀ ਖਾਮੋਸ਼ੀ ਧਾਰੀ, ਪਰ ਫਰੀਦ ਜੀ ਕਹਿੰਦੇ ਅੰਮ੍ਰਿਤ ਵੇਲੇ ਨਾ ਜਾਗਣ ਵਾਲਾ, ਸਾਈਂ ਦਾ ਸ਼ੁਕਰਾਨਾ ਨਾ ਕਰਨ ਵਾਲਾ ਉਹ ਤੁਰਦਾ ਤੁਰਦਾ ਮਰ ਗਿਆ। ਪਿੱਛਲ ਰਾਤ ਨਾ ਜਾਗਿਆ ਜੀਵਨ ਦਾ ਮੂੰਹ, ਉਹ ਤਾਂ ਸਦੀ ਨਹੀਂ। ਜੇ ਤੈਂ ਰੱਬ ਦੀ ਸਾਰ ਤੂੰ ਰੱਬ ਨਾਲ ਬਖਸ਼ਿਸ਼ ਤੂੰ ਮਾਰੋ। ਰਾਤ ਕਸੂਰੀ ਵੰਡੀਏ ਸੁਤਿਆਂ ਮਿਲੇ ਨਾ ਪਾਓ, ਇਹ ਬਖਸ਼ਿਸ਼ ਕੌਣ ਲੈਂਦਾ? ਜਿਹਨਾਂ ਨੈਣ ਨਿੰਦਰਾ ਤਿੰਨਾਂ ਮਿਲਣ ਕੋ ਮਿਲਣ ਕੋ ਆਓ, ਜੋ ਅੰਮ੍ਰਿਤ ਦੇ ਨੀਂਦਰ ਨੂੰ ਤਿਆਗ ਕੇ ਸਾਈਂ ਦੇ ਪਿਆਰੇ ਜੁੜਦੀਆਂ, ਇਹਨਾਂ ਮਿਲਣ ਕੋ ਆਓ। ਉਹਨਾਂ ਨੂੰ ਮਿਲਣ ਵਾਸਤੇ ਸਾਈਂ ਆਪ ਆ ਗਏ, ਜਾਂ ਤਿੰਨਾਂ ਮਿਲਣ ਕੋ ਆਓ, ਉਹਨਾਂ ਨੂੰ ਆਪਣੇ ਕੋਲ ਹੀ ਬੁਲਾ ਬਖਸ਼ਿਸ਼ ਕਰੋ। ਸਭ ਉੱਪਰ ਕਿਰਪਾ ਕਰਕੇ ਪਰ ਖਾਸ ਧਰਤੀ ਵਿੱਚ ਕਿਸੇ ਵੇਲੇ ਬੀਜ ਪਾ ਕੇ ਉਗ ਪਏ, ਸਿਆਣਾ ਕਿਸਾਨ ਉਹ ਧਰਤੀ ਉਸ ਵੇਲੇ ਬੀਜ ਪਾਉਂਦਾ ਜਿਸ ਵੇਲੇ ਧਰਤੀ ਨੂੰ ਵੱਤਰ ਆ, ਵੱਤਰ ਵੇਲੇ ਬੀਜ ਪਾਈਏ ਇੱਕ ਦਾਣੇ ਦੇ ਹਜ਼ਾਰਾਂ ਦਾਣੇ ਦੇ। ਸਿਆਣੇ ਕਿਸਾਨ ਨੇ, ਉਦਮੀ ਕਿਸਾਨ ਨੇ ਵੱਤਰ ਸੰਭਾਲਿਆ, ਬੀਜ ਪਾਇਆ। ਉਦਮੀ ਕਿਸਾਨ ਦਾ ਜਿਹੜਾ ਖੇਤ ਹੈ ਹਰਾ ਭਰਾ, ਜਿਹਦਾ ਖੇਤ ਭਰਿਆ ਹੋਇਆ ਉਹਦਾ ਘਰ ਵੀ ਭਰਿਆ। ਆਲਸੀ ਕਿਸਾਨ ਭੁੱਖਾ ਮਰ ਆਲਸੀ, ਇਸੇ ਤਰ੍ਹਾਂ ਆਲਸੀ ਇਨਸਾਨ ਜਿਸਨੇ ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਨੂੰ ਨਹੀਂ ਸੰਭਾਲਿਆ ਉਹ ਫਿਰ ਭੁੱਖਾ। ਉਦਮੀ ਗੁਰਮੁਖ ਜਿਸਨੇ ਉਦਮ, ਕਿਉਂਕਿ ਉਦਮ ਕਰਨਾ ਇਹ ਇਨਸਾਨੀ ਹੈ। ਗੁਰਮੁਖ ਕਹਿੰਦਾ ਜੀ ਗੁਰਦੁਆਰੇ ਜਾਇਆ ਕਰੋ, ਅੰਮ੍ਰਿਤ ਵੇਲੇ ਜਾਗਿਆ ਕਰੋ, ਵੀ ਮੇਰੇ ਥੋੜਾ ਵਸ ਜਿਵੇਂ ਰੱਬ ਕਰਾਂ ਇਹ ਕਹਿ। ਇਨਸਾਨ ਕੀ ਕਰ ਇਹ ਪੁੱਛੀ, ਕਰਨ ਵਾਲਾ ਤਾਂ ਰੱਬ ਹੈ, ਪਰ ਰੱਬ ਵੀ ਉਹਦੇ ਵਾਸਤੇ ਕਰਦਾ ਹੈ ਜੋ ਇਨਸਾਨ ਪਹਿਲਾਂ ਆਪ ਕਰ। ਇਸ ਲਈ ਉਦਮ ਕਰਨਾ ਇਨਸਾਨੀ ਫਲ, ਉਦਮ ਨੂੰ ਫਲ ਲੈਣਾ ਇਹ ਵਾਹਿਗੁਰੂ। ਉਦਮ ਕਰਦਿਆਂ ਜੀਵ ਕਮਾਉਂਦਿਆਂ ਸੁਖ ਪਹੁੰਚ, ਧਿਆਨ ਦਿਆਂ ਤੋਂ ਪ੍ਰਭ ਮਿਲ ਨਾਨਕ ਉਤਰੀ ਚਿੰਤ। ਇਨਸਾਨ ਚਿੰਤਾ ਰਾਤੀ ਲੱਖਾਂ ਪਤੀ ਕਰੋੜਾਂ ਪਤੀ ਇਨਸਾਨ ਕਾਰੋਬਾਰ ਦਾ ਕੋਈ ਪਤਾ ਨਹੀਂ, ਰਾਤੀ ਚਿੰਤਾ ਨੀਂਦ ਨਹੀਂ ਕਰਦੀ।
ಹೇಳಿದ್ರು. ಅದಕ್ಕೆ ತೆರಿಗೆ ಸಾರಿಗೆ ಕೀರ್ತಾದ್ರು ಜೀವದಂಕಾರಕ್ಕೆ ಕೀರ್ತಕಾರ ಪ್ರಭುದಿ ಪ್ರಾಪ್ತಿ ವಾಸ್ತಿ ಜಪ ಸಪ್ನ ಶ್ರೀವಾದ ನಾನು ಕೂತಿ ಕಾರ್ಬೇಟ್ರಿ ಮೇರೆ ಕೀ ವಾಸ ಅದೇ ಏನೇ ಕಾರ್ಬೇಟ್ರಿ ಆಪೇ ವಾಹಿಗುರು ದುಕಾನ ತೆಲೆ ಆಪೇ ವಾಹಿಗುರು ರೋಟಿ ದೇವೇ ವಾಸ್ತೇ ಉದ್ದಮ ಇದೇ ಮೇರಿ ತಾ ವಾಹಿಗುರು ದಿ ಅಂಶ ಹೈ ಕೈ ಕಬೀರ್ ತೂ ರಾಮ ಕೀ ಅಂಶ ತೋ ಉತ್ತಮ ಜಿಹಿ ಉದ್ದಮ ಕೀತಾ ಅಮೃತ ವೇಳೆ ಕಲ್ಬಲ್ ದಿ ಆಲಸ ದಿ ಚಾದರ ಗುರು ಕಿ ಗೋಲ್ ಆತಿ ಬೈಠೇ ಫಲ ಕೀ ಮಿಲ್ ಹೈ ಗುರು ದಿ ಖಾಸ ಧನ್ ಗುರು ಅರ್ಜನ್ ದೇವ್ ಪಾತ್ಶಾಹ ಜಿ ಫರ್ಮಾನ್ ಹರ ಧನ್ ಅಮೃತ ವೇಲೇ ಒತ್ತೇ ಕಾಗಿ ಹರ ಧನ್ ಕಿಹಾ ಧನ್ ತುಸೀ ಹುಣ ಕಠಾ ಕರ ರಹೇ ಇಹ ಸಚ್ಚಾ ಧನ ಇಸ ಧನ್ ನೇ ಸಾನೂ ಹರಿ ನಾಲ ಜೋੜ ਜਿਹੜਾ ਦੁਨਿਆ ਵੀ ਕੰਮ ਉਹਦੇ ਨਾਲ ਕੇਵਲ ਕਾਰ ਵਿਹਾਰ ਸਬਰ ਨਾਲ ਨਹੀਂ ਜਾਣਾ ਉਸ ਤੁਹਾਨੂੰ ਬੱਚੇ ਸਵਾਲ ਲੈਂਦੇ ਰਿਸ਼ਤੇਦਾਰ ਲੈਦੇ ਇਹ ਜੋ ਧੰਨ ਹੈ ਸੱਚ ਵਪਾਰ ਕਰੋ ਵਪਾਰੀ ਦਰਗਾਹ ਨਹੀਂ ਬੈਠੇ ਇਹ ਧੰਨ ਆਪਣੇ ਕੋਲ ਫਿਰ ਹਰ ਸਮਾਂ ਹਰ ਧਨ ਅੰਮ੍ਰਿਤ ਵੇਲੇ ਵਤੇ ਕਾ ਬੀ ਗਿਆ ਪ੍ਰਭੂ ਕਹਿੰਦੇ ਭਗਤ ਖਾਏ ਖਰਚ ਰਹੇ ਲਿਪਤ ਦੁਨਿਆਵੀ ਧਨ ਮੁੱਕ ਜਾਂਦੇ ਕਹਿੰਦੇ ਖਾਂਦੇ ਉਹ ਵੀ ਮੁੱਕ ਪਰ ਇਹ ਸੱਚਾ ਧਨ ਜੋ ਅੰਮ੍ਰਿਤ ਵੇਲੇ ਜਾਗਣ ਵਾਲੇ ਨੂੰ ਪ੍ਰਾਪਤ ਹੁੰਦਾ ਹੈ ਭਗਤ ਖਾਏ ਖਰਚ ਰਹੇ ਲਿਪਤ ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਪੈ ਜਾਂਦੇ ਕਿਹਨਾਂ ਤੋਂ

0: ਸਰਪੂ ਕਰੋ, ਮੈਂ ਉਹਨਾਂ ਨੂੰ ਸਿੱਖਾਂ ਤੋਂ ਵੀ ਕੁਰਬਾਨ ਕਰਦਾ। ਜੋ ਅੰਮ੍ਰਿਤ ਵੇਲੇ ਜਾ ਕੇ ਫਿਰ ਪਹਿਲਾਂ ਇਸ਼ਨਾਨ, ਬਾਬਾ ਜੀ ਬਾਬਾ ਹੰਸ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਸ਼ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਕਾਰ ਗੁਰੂ ਮੰਨਿਆ, ਗੁਰੂ ਬਚਨ ਕਰਦੇ ਸੰਗਾਈ ਅੰਮ੍ਰਿਤ ਵੇਲੇ ਸਿੱਖ ਜਾਗਦਾ ਹੈ। ਸਿੱਖ ਦਾ ਪਹਿਲਾਂ ਪਾਣੀ ਨਾਲ ਪਿਆਰ ਹੈ, ਗੁਰੂ ਨਾਲ ਪਿੱਛੇ ਪਿਆਰ, ਪਹਿਲਾਂ ਪਾਣੀ ਕਰ ਇਸ਼ਨਾਨ ਸਿਮਰ ਕਰ, ਪਹਿਲਾਂ ਇਸ਼ਨਾਨ ਜਿਸ ਭਾਂਡੇ ਚ ਵਸਤੂ ਪਾਣੀ ਹੋਵੇ ਪਹਿਲਾਂ ਸਾਫ ਸਿਮਰਨ ਕਰਨਾ। ਸੁੱਤਾ ਹੈ ਇਨਸਾਨ ਮੁਰਦੇ ਦੀ ਨਹੀਂ, ਜਾ ਕੇ ਪਹਿਲਾਂ ਇਸ ਚੌਥੇ ਪਹਿਰ ਸੁਭਾ ਕੇ ਸੁਰਤੀਆਂ ਉਪਜੇ ਆਚਾਓ। ਹਜ਼ੂਰ ਕਹਿੰਦੇ ਤਿੰਨਾਂ ਦਰਿਆਵਾਂ ਸੁਣ ਦੋ, ਫਿਰ ਮਨ ਮੁੱਖ ਸੱਚਾ। ਪਹਿਲਾਂ ਪਾਣੀ ਨਾਲ ਭਾਈ ਸਾਹਿਬ ਜੀ ਲਿਖਦੇ ਨੇ, ਮੈਂ ਉਹਨਾਂ ਗੁਰਸਿੱਖਾਂ ਨੂੰ ਕੁਰਬਾਨ ਕੁਰਬਾਨ ਕਿਹਾ ਜਾਂਦਾ ਹਾਂ ਜੋ ਅੰਮ੍ਰਿਤ ਵੇਲੇ
1: ਕੁਰਬਾਨ ਇੱਕ ਮਨ ਹੋਵੇ ਗੁਰੂ ਜਾ ਬੰਦੇ।
0: ਮੈਂ ਉਹਨਾਂ ਗੁਰਸਿੱਖਾਂ ਜੋ ਇਸ਼ਨਾਨ ਕਰਕੇ ਇਨਸਾਨ ਇਕੱਲਾ ਆਇਆ ਹੈ, ਇੱਕ ਦਿਨ ਇਕੱਲਿਆਂ ਹੀ ਸੁਣ ਜਾਣਾ ਹੈ, ਇਕਾਂਤ ਚ ਬਹਿ ਕੇ ਮਨ ਨੂੰ ਇਕਾਗਰ ਕਰਕੇ ਗੁਰੂ ਦਾ ਜਾਪ ਸ੍ਰੀ ਵਾਹਿਗੁਰੂ ਦਾ ਜਾਪ। ਗੁਰੂ ਜਾਪ, ਗੁਰੂ ਜਾਪ ਕੀ ਹੈ? ਗੁਰੂ ਦਾ ਮੰਤਰ, ਮੰਤਰ ਕੀ ਹੈ? ਗੁਰਮੰਤਰ ਪਿਆਰ ਨਾਲ ਸਾਰੇ ਆਖੋ ਵਾਹਿਗੁਰੂ, ਵਾਹਿਗੁਰੂ ਨਾਲ ਜੋੜਦਾ ਜੋ ਸਾਡੇ ਮਨ ਦੇ ਉੱਪਰੋਂ ਪਾਪਾਂ ਦੀ ਮਹਿਲ ਨੂੰ ਲੈਂਦਾ। ਹੋਰ ਕੋਈ ਪਾਣੀ ਨਹੀਂ, ਹੋਰ ਕੋਈ ਦਾਰੂ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਜਪਜ ਸਾਹਿਬ ਜੀ ਦੇ ਅੰਦਰ ਫਰਮਾਇਆ, ਸਰੀਰ ਮੈਲਾ ਹੋਵੇ ਇਸ਼ਨਾਨ ਕਰ ਲੈ, ਕੱਪੜਾ ਮੈਲਾ ਹੋ ਜਾਏ ਸਾਬਣ ਲਾ ਲੈ, ਮਨ ਵੀ ਮੈਲਾ ਹੋ ਜਾਏ ਗ੍ਰਸਤੀ ਹੋ ਜਾਏ, ਕਈ ਗਲਤੀਆਂ ਹੋ ਜਾਣ। ਇਸ ਜਨਮ ਨੂੰ ਜਾਂ ਹੋਰ ਕਿਸੇ ਜਨਮ ਨੂੰ ਕੀ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਰਨਾ ਜੀ, ਜਨਮ ਜਨਮ ਕੀ ਹੁਣ ਕੋਈ ਨਹੀਂ ਗਲਤੀ ਕੀਤੀ, ਪਿਛਲੀ ਹੋ ਗਈ, ਕਾਲਾ ਹੋਆ ਸਿਆ ਨਰਨਕਾਰੀ ਪਾਤਸ਼ਾਹ। ਧੰਨ ਗੁਰੂ ਨਾਨਕ ਬਾਬਾ ਕਹਿੰਦਾ ਕੋਈ ਜੇ ਕੱਪੜਾ ਮੈਲਾ ਹੋ ਗਿਆ ਸਾਬਣ ਨਾਲ, ਹਕੀਕਤ ਵਿੱਚ ਕੱਪੜਾ ਮੈਲਾ ਜੀ ਇਸ ਉੱਤੇ ਮੈਲ ਜਾਣ, ਸਾਬਣ ਜੇ ਮਨ ਮੈਲਾ ਹੋ ਗਿਆ। ਅਸਲੀਅਤ ਵਿੱਚ ਮਨ ਮੈਲਾ ਨਹੀਂ ਸੀ, ਅਜੂਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਰਤ ਨਹੀਂ ਪਛਾਣਿਆ, ਅਸਲੀਅਤ ਵਿੱਚ ਪੈ ਗਿਆ, ਫਿਰ ਗਲਤੀਆਂ ਕੀਤੀਆਂ ਉਹਦਾ ਰੰਗ ਮਨ ਤੇ ਚੱਲ, ਪਾਪਾਂ ਦਾ ਰੰਗ ਚੱਲ, ਤੋ ਫਿਰ ਕੀ ਕਰ? ਉਹ ਸਮਾਂ ਬੜੀ ਸੁੰਦਰ ਉਦਾਹਰਣ ਪਾਤਸ਼ਾਹ ਨੇ ਦਿੱਤੀ ਸ੍ਰੀ ਜਪਜੀ ਸਾਹਿਬ ਜੀ ਦੇ ਭਾਗ ਤੇ। ਸ੍ਰੀ ਜਪਜੀ ਸਾਹਿਬ ਮਹਾਂਪੁਰਸ਼ਾਂ ਦਾ ਕਥਨ ਹੈ, ਜਿਹੜਾ ਗੁਰਸਿੱਖ ਪਿਆਰ ਨਾਲ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੈ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਦਾ ਹੈ। ਸ੍ਰੀ ਸੁਖਮਨੀ ਸਾਹਿਬ ਪੜ੍ਹਨ ਵਾਲਾ ਪੰਜਵੇਂ ਗੁਰੂ ਨਾਨਕ ਦੇ ਦਰਸ਼ਨ ਕਰਦਾ ਹੈ। ਜਪ ਜੀ ਤਾਂ ਤੂੰ ਜੀਵੇਂਗਾ ਜੇ ਜਪੇਗਾ ਕੀ ਜਪ ਜੀ ਹਨੁਮਾਨ ਦਿਨ ਭਰੀ ਹੈ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸਪੇ ਬੂਤ ਭਲੀ ਕੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋ ਪੈ ਨਾਲ ਨਾਮ ਦੱਸਣ ਕਈ ਕਹਿੰਦੇ ਕਿ ਮਨ ਨਹੀਂ ਲੱਗਦਾ ਇਹ ਕੁਸਚਨ ਫਿਰ ਵੀ ਨਾਮ ਮਹਾਂਪੁਰਸ਼ਾਂ ਦਾ ਕਥਨ ਹੈ ਭਾਈ ਅੱਗ ਨੂੰ ਕਿਸੇ ਤਰ੍ਹਾਂ ਹੱਥ ਲਾ ਦਿਓ ਅੱਗ ਸਾੜ ਅੱਗ ਨੂੰ ਜਾਣ ਕੇ ਹੱਥ ਲਾਓ ਤਾਂ ਵੀ ਸਾੜੇਗੀ ਜੇ ਗਲਤੀ ਨਾਲ ਹੱਥ ਲੱਗਦਾ ਤਾਂ ਵੀ ਸਾੜੇਗੀ ਕਿਉਂ ਅੱਗ ਦਾ ਸੁਭਾਅ ਅਗਨ ਦੇਵਤਾ ਦਾ ਸੁਭਾਅ ਨਿਰੰਕਾਰ ਨੇ ਸਾੜਨਾ ਵੀ ਕਿਸੇ ਤਰ੍ਹਾਂ ਮਨ ਇਕਾਗਰ ਕਰਕੇ ਵਾਹਿਗੁਰੂ ਦਾ ਜਾਪ ਕਰੀਏ ਇਹਦਾ ਤਾਂ ਬੜਾ ਹੀ ਮਹੱਤਵ ਹੈ ਨਾ ਪਰ ਜੇ ਸੁਧੇ ਸਿੱਧੀ ਰਸਨਾ ਜਪ ਰਹੀ ਹੈ ਸ੍ਰੀ ਵਾਹਿਗੁਰੂ ਇਹਦਾ ਵੀ ਫਲ ਇਹਨਾਂ ਕਿਵੇਂ ਫਲ ਅੱਗ ਨੂੰ ਕਿਸੇ ਤਰ੍ਹਾਂ ਅਥਰਾ ਦੋ ਸਾੜਦੀ ਹੈ, ਨਾਮ ਕਿਸੇ ਤਰ੍ਹਾਂ ਜਪੋ, ਨਾਮ ਪਾਪਾਂ ਨੂੰ ਸਾਰ ਦੀਵਾ ਬਲੇ ਅੰਧੇਰਾ ਜਾ। ਕਿਤਨੀ ਸੁੰਦਰ ਮਿਸਾਲ, ਅੰਧੇਰੇ ਨੂੰ ਦੂਰ ਕਰਨਾ ਹੋਰ ਕੋਈ ਸਾਧ ਨਹੀਂ, ਦੀਵਾ ਜਲਾ ਦੇ। ਅੰਧੇਰਾ ਕਿਧਰ ਗਿਆ? ਦੀਵੇ ਨੇ ਖਾ ਲਿਆ, ਦੀਵੇ ਦੀ ਖੁਰਾਕ ਅੰਧੇਰਾ। ਇਸੇ ਤਰ੍ਹਾਂ ਨਾਮ ਦੀ ਖੁਰਾਕ ਹੀ ਪਾਪ, ਦੀਵਾ ਬਲੀ ਅੰਧੇਰਾ ਜਾਏ। ਵੇਦ ਪਾਠ ਮਤ ਤਪ, ਇਸ ਵਾਸਤੇ ਇੱਕ ਮਨ ਹੋਏ ਗੁਰ ਜਾਪ ਜਪਣ। ਕੁਰਬਾਣੀ ਤਿੰਨਾਂ ਗੁਰ ਸਿੱਖਾਂ ਤੇ ਸਾਧ ਸੰਗਤ ਚੱਲ ਜਾਏ, ਸਤਸੰਗ ਉਠਾ ਜਿਸ ਤਰ੍ਹਾਂ ਤੁਸੀਂ ਜੁੜੇ। ਇਹ ਜ਼ਰੂਰੀ, ਨਾਮ ਜਪਣਾ ਜ਼ਰੂਰੀ ਹੈ, ਦਾਨ ਕਰਨਾ ਜ਼ਰੂਰੀ ਹੈ, ਸਿੱਖੀ ਨਾਲ ਜੁੜਨਾ ਜ਼ਰੂਰੀ ਹੈ, ਉੱਥੇ ਸਤਸੰਗ ਉਠਾ ਕੇ ਜੁੜਨਾ। ਕਿਉਂਕਿ ਸਤਸੰਗ ਉਠਾ ਕੇ ਮੇਰੇ ਮਾਧੋ ਜੀ ਸਤਸੰਗਤ ਮਿਲੇ, ਇੱਥੇ ਆ ਕੇ ਸਾਨੂੰ ਗੁਰਮਤ ਦੀ ਰੋਸ਼ਨੀ ਮਿਲੀ, ਗੁਰਮਤ ਦੀ ਪੜ੍ਹਾਈ ਅਸੀਂ ਪੜ੍ਹਨੀ ਹੈ ਜਿਹੜੀ ਉਹਦਾ ਪਤਾ। ਤੋ ਭਾਈ ਸਾਹਿਬ ਜੀ ਲਿਖਦੀ, ਮੈਂ ਉਹਨਾਂ ਨੂੰ ਸਿੱਖਾਂ ਤੋਂ ਕੁਰਬਾਨ ਜਾਂਦਾ, ਸਾਧ ਸੰਗਤ ਚੱਲ ਜਾਏ ਜੁੜੰਦੇ, ਤੇ ਕੁਰਬਾਨੀ ਤਿੰਨਾ ਗੁਰ ਸਿੱਖਾਂ, ਗੁਰਬਾਣੀ ਨਿਤ ਗਾਏ ਨਿਤ, ਅਸੀਂ ਨਿਤ ਨਹੀਂ। ਇਸ ਕਰਕੇ ਸਾਡਾ ਮਨ ਕਿਵੇਂ ਕਮਜ਼ੋਰ ਹੈ, ਰੋਟੀ ਨਿਤ ਨਾ ਖਾਈਏ, ਸਰੀਰ ਕਮਜ਼ੋਰ ਹੈ। ਗੁਰਬਾਣੀ ਦਾ ਸੁਣਨਾ ਤੇ ਪੜ੍ਹਨਾ ਨਿਤ ਨੇਮ, ਨਿਤ ਕਦੇ ਵੀ ਨਾਦਾ ਨਾ ਕਰ, ਕਿਉਂਕਿ ਨਿਤਨੇਮ ਬੜੀ ਰੋਜ਼ ਆਹੂ ਜਾਣ ਵਾਲਾ ਨਿਤਨੇਮ ਅਨੁਸਾਰ ਉਹਦੀ ਜ਼ਰੂਰ ਤਰੱਕੀ ਹੋ। ਰੋਜ਼ ਨਿਤਨੇਮ ਨਾਲ ਦੁਕਾਨ ਤੇ ਜਾਣ ਵਾਲਾ ਦੁਕਾਨ ਜ਼ਰੂਰ। ਇਸੇ ਤਰ੍ਹਾਂ ਗੁਰੂ ਦੇ ਮਿਲਾਪ ਦਾ ਰੋਜ਼ ਦਾ ਨਿਤਨੇਮ, ਸਿਆਣੀਆਂ ਭੈਣਾਂ ਬੱਚੀ ਘਰ ਦੀ ਸਫਾਈ ਰੋਜ਼ ਕਰਦੇ, ਇੱਕ ਦਿਨ ਸਫਾਈ ਨਾ ਕਰੋ ਘਰ ਹੀ ਲੈਣਾ ਨਹੀਂ। ਤੂੰ ਇਸੇ ਤਰ੍ਹਾਂ ਨਿਤਨੇਮ ਰੋਜ਼ ਕਰ, ਜੋ ਕਰਦੇ ਹਨ ਭਾਈ ਸਾਹਿਬ ਜੀ ਦੇ ਤੇ ਗੁਰਬਾਣੀ ਨਿਤ ਗਾਇਕ ਸੁਣਦੇ, ਗੁਰਬਾਣੀ ਕਿੰਨਾ ਸਿੱਖਾਂ ਮਨ ਮੇਰੀ ਕਰ ਮੇਰ ਮਿਲਦੇ, ਗੁਰਬਾਣੀ ਕਿੰਨਾ ਗੁਰ ਸਿੱਖਾਂ ਪਾਏ ਭਗਤ ਗੁਰਪੁਰਬ। ਮੈਂ ਉਹਨਾਂ ਗੁਰ ਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਸ਼ਰਧਾ ਤੇ ਕਾਮਨਾ ਨਾਲ ਗੁਰੂ ਦੇ ਗੁਰਪੁਰਬ। ਭਾਈ ਸਾਹਿਬ ਕੁਰਬਾਨ ਜਾਂਦੇ ਉਹਨਾਂ ਗੁਰਸਿੱਖਾਂ ਨੂੰ ਜਿਹਨਾਂ ਨੂੰ ਸ਼ਰਧਾ ਤੇ ਭਾਵਨਾ ਗੁਰਪੁਰਬ। ਆਪ ਕਰੋ ਅਰਦਾਸ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ, ਹੈ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਤੇਰਾ ਆਪਣ ਦਿਹਾੜਾ, ਮਹਾਨ ਪਵਿੱਤਰ ਦਿਹਾੜਾ ਜੋ ਨੇੜੇ ਹੈ, ਜੋ ਗੁਰੂ ਕੇ ਗੁਰਪੁਰਬ ਉਸ ਦਿਨ ਦੀ ਉਡੀ ਸਾਰਾ ਵਿਸ਼ਵ ਕਰੇ। ਜਿੱਥੇ ਵੀ ਕੋਈ ਧੰਨ ਗੁਰੂ ਮਹਾਨਕ ਪਾਤਸ਼ਾਹ ਜੀ ਦਾ ਨਾਮ ਲਿਆ ਬੈਠਾ ਹੈ ਉਸ ਦਿਹਾੜੇ ਦੀ ਉਡੀਕ ਕਿਆ ਕਰੇ। ਕਿੱਡਾ ਭਾਗਾ ਜਿਸ ਦਿਨ ਸਤਿਗੁਰੂ ਮਹਾਨਕ ਪ੍ਰਗਟਿਆ ਮਿੱਟੀ ਧੁੰਦ ਸਾਰੇ ਦਿਨ ਕੋਈ ਚਾਨਣਾ ਹੋ ਗਿਆ, ਉਹ ਚਾਨਣ ਆਪਾਂ ਵੀ ਕਰਾ ਉਹਦੇ ਵਾਸਤੇ ਦੈਵੀ ਸਾਧ ਸੰਗਤ ਜਿੱਥੇ ਦਾਸ ਪ੍ਰਬੰਧਕਾਂ ਦੇ ਹੁਕਮ ਅਨੁਸਾਰ ਇੱਥੋਂ ਦੀਆਂ ਸੰਗਤਾਂ ਦੇ ਹੁਕਮ ਅਨੁਸਾਰ ਇੱਥੇ ਪੁੱਜਾ ਤੋਂ ਨਾ ਵੀ ਬੇਨਤੀ ਕਰਦਾ ਹਾਂ ਆਪ ਦੀ ਹੁਮ ਮਾਤ ਸਾਈਂ ਦੇ ਦਰਬਾਰ ਆ ਕੇ ਜੁੜੇ, ਸ਼ਰਧਾ ਤੇ ਪਿਆਰ ਨਾਲ ਗੁਰਪੁਰਬ ਮਨਾਇਆ। ਜੇ ਗੁਰਪੁਰਬ ਅਸੀਂ ਨਾ ਮਨਾਈਏ ਤਾਂ ਗੁਰੂ ਨਿਰਾਜ ਤਾਂ ਨਹੀਂ, ਉਹ ਤਾਂ ਨਿਰਵੈ, ਫਿਰ ਅਸੀਂ ਕਿਉਂ ਮਨਾਉਣੇ? ਇਸ ਵਾਸਤੇ ਕਿ ਸਾਨੂੰ ਆਪਣਾ ਤਨ ਮਨ ਧਨ ਸਫਲ ਕਰਨ ਦਾ ਚਾਂਸ ਮਿਲ, ਤਨ ਕਰਕੇ ਵੀ ਮਨ ਕਰਕੇ ਤੇ ਧਨ ਵੀ ਗੁਰੂ ਤੇ ਅਰਪਣ ਕਰਕੇ ਆਈ। ਧਨ ਹੈ ਗੁਰੂ ਦਾ, ਤੇ ਜੇ ਗੁਰੂ ਨੂੰ ਦੇ ਕਿਉਂਕਿ ਕਿਸਾਨ ਨੂੰ ਦਾਣੇ ਧਰਤੀ ਦਿੰਦੇ ਤੇ ਜੇ ਕਿਸਾਨ ਕੋਲ ਜੇ ਧਰਤੀ ਨੂੰ ਦਾਣੇ ਨਹੀਂ ਦੇਣੇ ਭੁੱਖਾ ਮਰੇ ਧਰਤੀ ਤੋਂ ਲੈ ਕੇ ਦਾਣੇ ਕਿਸਾਨ ਫਿਰ ਧਰਤੀ ਨੂੰ ਦਿੰਦਾ ਹੈ ਧਰਤੀ ਹੋਰ ਵਧਾ ਕੇ ਉਹਨੂੰ ਦਿੰਦੀ ਉਹ ਦਾਤ ਗੁਰੂ ਪਿਛਲੇ ਸਾਲ ਨੂੰ ਇਸ ਮਹਾਨ ਗੁਰਪੁਰਬ ਤੇ ਆਪ ਜੀ ਦੇ ਹੁਕਮ ਅਨੁਸਾਰ ਹਾਜ਼ਰੀਆਂ ਕਰਨ ਵਾਸਤੇ ਦਾਸ ਆਇਆ ਸੀ ਐਤਕੀ ਪ੍ਰਬੰਧਾਂ ਦਾ ਹੁਕਮ ਕਿਉਂਕਿ ਮੈਂ ਤਾਂ ਬੇਨਤੀ ਕੀਤੀ ਜਿੱਥੇ ਇੱਕ ਸਾਲ ਗੁਰਪੁਰਬ ਤੇ ਜਾਈਏ ਇੱਕ ਦੋ ਸਾਲ ਨਾ ਜਾ ਪਰ ਪਰਮ ਸਤਿਕਾਰੀ ਗਰੇਵਾਲ ਸਾਹਿਬ ਹੋਰ ਗੁਰੂ ਕੇ ਲਾਲ ਪ੍ਰਬੰਧਕ ਕਹਿਣ ਲੱਗੇ ਭਾਈ ਸਾਹਿਬ ਨਹੀਂ ਸੰਗਤ ਵਿੱਚ ਉਦਾਸ ਪੁੱਜਿਆ ਹੈ ਤੇ ਮੈਂ ਅਗਲੀ ਬੇਨਤੀ ਕਰਾਂਗਾ ਕਿ ਆਪ ਦੀ ਹੁਕਮ ਮਾ ਕੇ ਸ਼ਰਧਾ ਤੇ ਪਿਆਰ ਨਾਲ ਗੁਰਪੁਰਬ ਦਾਸ ਨੇ ਰਾਤੀ ਜੋ ਪ੍ਰੋਗਰਾਮ ਗੁਰਪੁਰਬ ਦਾ ਆਪ ਜੀ ਨੇ ਛਾਪਿਆ ਮੈਂ ਪੜ੍ਹਿਆ ਸੀ ਪੌਣੇ ਛੇ ਆਸਾ ਜਗਵਾਰ ਦਾ ਕੀਰਤਨ ਕਰਾਂ ਦਾਸ ਪੁੱਜਿਆ ਮੈਂ ਤਾਂ ਸਮਝ ਰਿਹਾ ਸੀ ਕੁਛ ਮਿੰਟ ਦੋ ਚਾਰ ਮਿੰਟ ਲੇਟ ਬੱਚੀਆਂ ਦੇ ਕੀਰਤਨ ਕਰ ਰਹੇ ਸੀ ਬੜੇ ਪਿਆਰੇ ਉਦਾਸ ਪਹੁੰਚੇ ਖਿਆਲ ਸੀ ਵੀ ਲੇਟ ਸੰਗਤ ਕੀ ਕਹੇਗੀ ਪਰ ਆ ਕੇ ਕੀ ਤੱਕਿਆ ਪਿਆਰੇ ਸਾਹਿਬ ਸੰਗਤ ਜਾਂ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਜਾਂ ਉਹ ਬੱਚੀਆਂ ਕੀਰਤਨ ਕਰ ਰਹੀਆਂ ਸਨ ਜਾਂ ਇੱਕ ਗੁਰੂ ਦਾ ਲਾਲ ਇਹਦੇ ਦਰਸ਼ਨ ਹੋਏ ਨਹੀਂ ਤਾਂ ਆਸੇ ਪਾਸੇ ਗਰਮੀਆਂ ਹੀ ਦਿੱਤੀ ਬੜੀ ਹੈਰਾਨੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰੂ ਗੁਰੂ ਕਾ ਕੀਰਤਨੀ ਇਤਨੀ ਤੂੰ ਪਿਆਰ ਤੇ ਆਸ ਨਾਲ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੋਵੇ ਪ੍ਰਬੰਧਕ ਤੁਹਾਨੂੰ ਬੇਨਤੀ ਕਰਦਾ ਪ੍ਰਬੰਧਕ ਸਾਡੇ ਆਗੂ ਪ੍ਰਬੰਧਕ ਸਾਡੇ ਆਗੂ ਇਹਨਾਂ ਨੇ ਸਾਨੂੰ ਗੁਰੂ ਨਾਲ ਜਿੱਥੇ ਇਹਨਾਂ ਨੇ ਮਹਾਨ ਉਦਮ ਕਰਕੇ ਏਡਾ ਉਪਰਾਲਾ ਕੀਤਾ ਹੈ ਮੈਨੂੰ ਤੋਂ ਮੈਂ ਬੇਨਤੀ ਕਰਾਂਗਾ ਪ੍ਰਬੰਧਕ ਸੰਗਤਾਂ ਨੂੰ ਜੁੜੋ ਜੁੜ ਕੇ ਪਿਆਰੀ ਸਾਸੰਗਤ ਪਾਏ ਭਗਤ ਗੁਰਪੁਰਬ ਕਰਨ ਦੇ ਫਿਰ ਭਾਈ ਸਾਹਿਬ ਜੀ ਲਿਖਦੇ ਨੇ ਗੁਰ ਸੇਵਾ ਫਲ ਸੁਖਮ ਸੰਗਤ ਗੁਰੂ ਘਰ ਦੀ ਸੇਵਾ ਦੋ ਵੀ ਕੋਈ ਖਾਲੀ ਨਾ ਰਹੇ ਇਸ ਮਹਾਨ ਜਗ ਦੇ ਅੰਦਰ ਜੋ ਗੁਰੂ ਦੀ ਬਖਸ਼ ਦੁਆਰਾ ਸਮਰੱਥਾ ਹੈ ਸੇਵਾ ਕਰਕੇ ਗੁਰੂ ਕੇ ਖੁਸ਼ੀਆਂ ਪ੍ਰਾਪਤ ਕਰੋ ਲਗਾ ਕੇ ਦਾਸ ਕੀਰਤਨ ਦੀ ਸਮਾਪਤੀ ਕਰੇਗਾ ਮੈਂ ਆਸ ਕਰਦਾ ਆਉਂਦੇ ਪ੍ਰੋਗਰਾਮ ਦਰਸ਼ਨ ਦੇ ਸਹਿਰਾਂ ਦੇ ਗੁਰਪੁਰਬ ਬਣਾ ਕੇ ਗੁਰੂ ਦੀ ਬਾਣੀ ਨੂੰ ਸੁਣ ਕੇ ਹਾਂਜੀ ਕਹਾਣੀਆਂ ਬਾਬਾਣੀਆਂ ਪੁੱਤ ਸੋ ਜਿੱਥੇ ਗੁਰੂ ਦੀ ਬਾਣੀ ਅੰਮ੍ਰਿਤ ਹੈ ਉੱਥੇ ਗੁਰੂ ਦਾ ਜੋ ਇਤਿਹਾਸ ਹੈ ਕਿਉਂਕਿ ਪਹਿਲੀ ਸਾਧ ਸੰਗਤ ਜਿੱਥੇ ਸਾਡਾ ਜੀਵਨ ਹੈ ਨਾ ਗੁਰਬਾਣੀ ਉੱਥੇ ਇਤਿਹਾਸ ਵੀ ਸਾਡਾ ਜਿਸ ਕੌਮ ਕੋਲ ਇਤਿਹਾਸ ਵੀ ਨਹੀਂ ਹੈ ਉਹ ਕੌਮ ਕਦੇ ਪ੍ਰਫੁੱਲਿਤ ਨਹੀਂ ਹੋ ਸਕਦੀ ਤਾਂ ਬਾਣੀ ਲਿਖਿਆ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਗੁਰੂ ਮੁਖਾਂ ਤੋਂ ਗੁਰੂ ਦੇ ਬਚਨ ਸੁਣੀ ਗੁਰੂ ਦੇ ਇਤਿਹਾਸ ਸੁਣੀ ਬਾਣੀ ਸੁਣੀ ਆਪਣਾ ਜੀਵਨ ਕਰੀਏ ਤਾਂ

Señor Marín, que camina.

specifically, we have to have the assurance on it.

ನಿಂದಕ್ಕೂ ದೋಷ ಸಾವುತ್ತಾರೆ.

ਹਰ ਜਪੇ ਹਰ ਮੰਦਰ ਸਾਜਿਆ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰ ਮੰਦਰ ਸਾਜਿਆ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ

ਆਈ ਤੂੰ ਕਰਤੇ ਰਾਖ ਮੈਂ ਜਮਾਣੀ। ਆਸਾ ਮਹੱਲਾ ਚੌਥਾ, ਸੰਤ ਘਰ ਚੌਥਾ, ਇੱਕ ਓਂਕਾਰ ਸਤਿਗੁਰ ਪ੍ਰਸਾਦ।

0: ਗੁਰਬਿਨ ਹੋਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨੇ ਕਿਹਾ ਤੇਰੀ ਮਨ ਆਪਣੇ ਸੇ ਕੇਤ ਛੁੱਟੇ ਤਿਲ ਬਵਾੜ ਜੋ ਸੁਣੀਏ ਅੰਦਰ ਖੇਤ ਖੇਤੇ ਅੰਧੇਰੀ ਛੁੱਟੀਆਂ ਕੌਣ ਸੋਨਾ ਫਲੀਆ ਹੈ ਫਲੀਆ ਬਪੜੇ।

ਨਾ ਹੁਕਮੇ ਕਰੇ ਵਿਨਾਸ਼। ਇਕਲਾ ਭਾਣੇ ਕੱਢ ਲਏ ਇਕਲਾ ਮਾਇਆ ਵਿੱਚ ਨਿਵਾਸ, ਇਹ ਪਿਆਖਣੇ ਜਾਪੀ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਐ।

ਭੂਕ ਕਹਿ ਹੋਏ ਬਸਮਣ ਬਹੁਤ ਸਦਾਇਆ, ਵੱਡਾ ਹੋਆ ਦੁਨੀਦਾਰ ਕਰ ਸੰਗਲਖਾ ਚਲਾਇਆ, ਅੱਗੇ ਕਰਨੀ ਕੀ ਤੁਵਾਚੀ ਐ ਬੈ ਲੇਖਾ ਕਰ ਸਮਝਾਇਆ, ਥਾਉ ਨ ਹੋਵੀ ਪਾਉਂਦੇ ਹੁਣ ਸੁਣੀਐ ਕਿਆਰੂ ਆਇਆ, ਮਨ ਅੰਧੇ ਜਨਮ ਗੁਆਇਆ।

ਕਰਨੀ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਕਾਰ ਹੈ ਨਾ ਲੈ ਨਰਕ ਨ ਜਾਈ ਹੈ। ਜਿਉ ਪਿੰਡ ਸਭ ਤਿਸ ਦਾ ਦੇਖਾ ਜੇ ਆ ਗਵਾਈ ਹੈ, ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ ਹੈ।

ਆਇਓ ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਉਹਨੂੰ ਕਰ ਪ੍ਰਗਟੀ ਆਖ ਸੁਣਾ ਆਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ।

ਰਿਸ਼ਭ ਕੋਮਲ, ਮੱਧਮ ਤੀਬਰ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਦੇ ਆਰੋਹ ਵਿੱਚ ਰਿਸ਼ਭ ਪੰਚਮ ਅਤੇ ਅਵਰੋਹ ਵਿੱਚ ਪੰਚਮ ਵਰਜਿਤ ਹੈ। ਇਸ ਦੀ ਜਾਤੀ ਔੜਵ ਸ਼ਾੜਵ, ਵਾਦੀ ਗੰਧਾਰ, ਸੰਵਾਦੀ ਧੈਵਤ ਅਤੇ ਸਮਾਂ ਸ਼ਾਮ ਹੈ। ਇਸ ਰਾਗ ਵਿੱਚ ਗੁਰਸਿੱਖ ਹਰ ਬੋਲੋ ਮੇਰੇ ਭਾਈ ਸ਼ਬਦ ਦਾ ਕੀਰਤਨ ਕਰ ਰਹੇ ਹਨ। ਭਾਈ ਅਵਤਾਰ ਸਿੰਘ।

0: ਹੁੰਦਾ ਗਲੀਆਂ ਚਿੱਕੜ ਦੂਰ ਹੈ, ਗਲੀਆਂ ਚ ਬੜਾ ਚਿੱਕੜ ਹੈ, ਅੱਗ ਵਾਲਾ ਘਰ ਵੀ ਦੂਰ ਹੈ ਤੇ ਮੁਰਸ਼ਦ ਨਾਲ ਨਿਉ ਵੀ ਹੈ। ਪਹਿਲਾਂ ਤਾਂ ਭੀਜੇ ਕਮਲੀ, ਇੱਕੋ ਕਮਲੀ ਸੀ ਫਰੀਦ ਦੇ ਉੱਤੇ, ਤੇ ਮੈਂ ਚੱਲਦਾ ਤਾਂ ਮੇਰੀ ਕਮਲੀ ਭਿੱਜ ਜਾਏਗੀ, ਰਹਾਂ ਤਾਂ ਟੁੱਟੇ ਨਿਉ, ਤੇ ਜੇ ਅੱਗ ਨਾ ਲਿਆਂਦੀ, ਪਾਣੀ ਨਾ ਗਰਮ ਕਰਕੇ ਇਸ਼ਨਾਨ ਕਰਾਇਆ ਤਾਂ ਮੇਰਾ ਪਿਆਰ ਟੁੱਟ ਜਾਏਗਾ, ਖੁਸ਼ੀ ਹੋਏਗੀ। ਫਰੀਦ ਦੇ ਮਨ ਚ ਇਹ ਵਿਚਾਰ ਆਈ ਤੇ ਬਾਬਾ ਜੀ ਆਪ ਆਪਣੀ ਸੋਹਣੀ ਰਚਨਾ ਤੋਂ ਇਹ ਸਾਖੀ ਸੁਣਾਉਂਦੇ ਸਨ ਕਿ ਫਰੀਦ ਨੂੰ ਆਕਾਸ਼ ਬਾਣੀ ਹੋਈ, ਆਵਾਜ਼ ਆਈ ਉਹ ਫਰੀਦਾ ਨਿਉ ਲਾਣੇ ਪੀਰਾਂ ਮੁਰਸ਼ਦਾਂ ਨਾਲ ਤੇ ਸਰਫੇ ਕਰਨੇ ਕਮਲੀਆਂ ਦੇ ਆਖੋ ਸ੍ਰੀ ਹੋਏ ਕਮਲੀਆਂ ਦੇ ਸਰ ਸਤਿਜ ਡਿੱਗ ਪਿਆ ਫਰੀਦ, ਉਹ ਖੁਦਾਵੰਦ ਤਾਲਾ ਮੈਂ ਭੁੱਲ ਗਿਆ, ਮੈਨੂੰ ਮਾਫੀ ਦੇ। ਫਰੀਦ ਤੁਰਿਆ ਤੇ ਪੜਦਾ ਜਾਂਦਾ ਕਿ
1: ਸਿੱਜੋ ਸਿੱਜੋ ਕਮਲੀ,
0: ਇਹ ਕਮਲੀ ਤੂੰ ਭਿੱਜ ਜਾ, ਸਿੱਜੋ ਭਾਵੇਂ ਸਰੀਰ ਹੀ ਲੱਗ ਜਾਵੇ।

ਅੱਗ ਵਾਲੇ ਘਰ ਦਰਵਾਜ਼ਾ ਖੜਕਾਇਆ, ਮਾਈ ਬੂਹਾ ਕੋਲ ਖੁੱਲ ਗਿਆ ਬੂਹਾ। ਕੌਣ ਹੈ? ਮੈਂ ਫਰੀਦ ਹਾਂ। ਕਿੱਦਾਂ ਆਇਆ ਫਰੀਦ? ਮਾਈ ਅੱਗ ਚਾਹੀਦੀ। ਇਹ ਕਰਕੇ ਸਦਾਸੀ ਵੇਸਵਾ ਦਾ ਖੁਸਰੀ ਹੈ। ਇਸਦੇ ਮਨ ਚ ਨਿਰੰਕਾਰ ਨੇ ਕੋਈ ਖਿਆਲ ਲਿਆਂਦਾ, ਹੱਸ ਕੇ ਕਹਿਣ ਲੱਗੀ, ਫਰੀਦ ਅੱਗ ਬੜੀ ਮਹਿੰਗੀ ਹੈ। ਮਾਈ ਕਿਤਨੀ ਕੁ ਮਹਿੰਗੀ ਹੈ? ਇਹਨੇ ਕਿਹਾ ਇੱਕ ਅੱਖ ਦੇਣੀ ਪੈਗੀ ਆਖੋਸੀ, ਇਹ ਦੂਜੀ ਕਸੋਟੀ ਲੱਗੀ। ਕਸੋਟੀਆਂ ਤੋਂ ਸੋਨੇ ਦਾ ਪਤਾ ਲੱਗੇ। ਜਿੱਡਾ ਵੱਡਾ ਕੋਈ ਇਮਤਿਹਾਨ ਦੇਵੇ ਬਈ, ਓਡੀ ਵੱਡੀ ਡਿਗਰੀ ਮਿਲਦੀ ਹੈ, ਓਡੀ ਵੱਡੀ ਡਿਗਰੀ ਮਿਲਦੀ ਹੈ ਨਾ। ਕਿੱਡਾ ਵੱਡਾ ਇਮਤਿਹਾਨ ਹੈ, ਅਖੀਰਲੀ ਜਮਾਤ ਦਾ ਇੱਕ ਅੱਖ ਦੇਣੀ ਪੈਗੀ। ਫਰੀਦ ਰੋ ਪਿਆ, ਕਹਿਣ ਲੱਗਾ, ਮਾਈ ਇੱਕ ਅੱਖ ਮੰਗਦੀ ਮੇਰੇ ਮੁਰਸ਼ਦ ਦੇ ਵਾਸਤੇ, ਭਾਵੇਂ ਸਰੀਰ ਲੈ ਲਏ ਆਖੋ ਸਰੀਰ। ਇਹਨੇ ਛੁਰੀ ਲਿਆਂਦੀ, ਫਰੀਦ ਨੇ ਆਪਣੀ ਅੱਖ ਦੇ ਵਿੱਚ ਮਾਰ ਕੇ ਛੁਰੀ ਅੱਕੜ ਕੇ ਬਾਹਰ ਰੱਖੀ, ਅੱਖ ਤੇ ਪੱਟੀ ਬੰਨੀ, ਅੱਗ ਲਿਆਂਦੀ, ਪਾਣੀ ਗਰਮ ਕੀਤਾ, ਕੁੰਡਾ ਖੜਕਾਇਆ, ਉੱਠੋ ਪੀਰ ਜੀ, ਅੰਮ੍ਰਿਤ ਵੇਲਾ ਹੋ ਗਿਆ, ਨਿਰੰਕਾਰ ਦੀ ਦਰਗਾਹ ਦੇ ਬੂਹੇ ਖੁੱਲ ਗਏ ਹਨ, ਦਾਤਾਂ ਲੁੱਟਣ ਦਾ ਵੇਲਾ, ਉੱਠੋ ਇਸ਼ਨਾਨ ਕਰੋ। ਰੋਜ਼ ਦਾ ਨਿਤਨੇਮ। ਖਵਾਜਾ ਪੀਰ ਉੱਠਿਆ, ਇਸ਼ਨਾਨ ਕੀਤਾ, ਫਰੀਦ ਜਿਸਨੇ ਚਾਦਰਾ ਦੇਣ ਲੱਗਾ, ਖਵਾਜਾ ਪੀਰ ਨੇ ਹੱਸ ਕੇ ਕਿਹਾ, ਬੇਟਾ ਫਰੀਦ ਅੱਜ ਅੱਖ ਤੇ ਪੱਟੀ ਕਿਉਂ ਬੰਨੀ? ਹੱਥ ਜੋੜ ਕੇ ਬੇਨਤੀ ਕੀਤੀ, ਪੀਰ ਸਾਈ ਅੱਖ ਆਈ ਹੋਈ ਹੈ, ਅੱਖ ਉਸਰੀ ਹੋਈ, ਅੱਖ ਆਈ ਹੋਈ। ਪੰਜਾਬ ਦੇ ਵਿੱਚ ਅੱਖ ਦੁੱਖਣੇ ਆ ਜਾਵੇ ਨਾ, ਕਿਉਂ ਬਾਈ ਕੀ ਗੱਲ ਹੈ? ਅੱਖ ਆਈ ਹੋਈ ਹੈ ਕਹਿੰਦੇ। ਫਰੀਦ ਨੇ ਕਿਹਾ ਅੱਖ ਆਈ ਹੋਈ ਹੈ। ਖਵਾਜੇ ਨੇ ਕਿਹਾ ਜਿਤਨੇ ਤੱਕ ਗਈ ਸੀ ਉਤਨੇ ਤੱਕ ਤਾਂ ਪੱਟੀ ਬੰਨੀ, ਹੁਣ ਅੱਖ ਆ ਗਈ ਹੈ, ਪੱਟੀ ਖੋਲ ਦਿਆ ਖੁਸਰੀ ਹੋਈ। ਫਰੀਦ ਅਸੀਂ ਰੱਬ ਦੀ ਬਰਾਬਰੀ ਨਹੀਂ ਕਰਾਂਗੇ, ਅੱਖ ਆਈ ਤਾਂ ਹੈ ਪਰ ਜ਼ਰਾ ਛੋਟੀ ਸਵਾਈ ਆਈ, ਸਵਾਈ ਪੱਟੀ ਖੋਲੀ, ਅੱਖ ਆ ਗਈ, ਛਾਤੀ ਨਾਲ ਲਾਇਆ, ਅੰਦਰ ਨਿਰੰਕਾਰੀ ਜੋਤ ਦਾ ਪ੍ਰਕਾਸ਼ ਕਰ ਦਿੱਤਾ, ਖੁਸ਼ੀ ਹੋਈ, ਦੀਵੇ ਨਾਲ ਦੀਵਾ ਜਗਾ ਦਿੱਤਾ। ਬਾਬਾ ਜੀ ਬਚਨ ਕਰਦੇ ਸਨ, ਕਿਤਾਬੀ ਗਿਆਨ ਜਿਹੜਾ ਹੈ ਸੋ ਤਾਂ ਪੈਦਾ ਕਰ ਦੇਵੇਗਾ, ਕਿਤਾਬਾਂ ਦਾ ਜਿਹੜਾ ਗਿਆਨ ਹੈ ਨਾ ਉਹ ਸੋ ਤਾਂ ਪੈਦਾ ਕਰ ਸਕਦਾ ਪਰ ਪ੍ਰਾਪਤੀ ਨਹੀਂ ਹੋ ਸਕਦੀ। ਪ੍ਰਾਪਤੀ ਕਿਸੇ ਪ੍ਰਾਪਤੀ ਵਾਲੇ ਮਹਾਂਪੁਰਸ਼ ਦੀ ਸੰਗਤ ਕਰਕੇ ਹੋਵੇਗੀ। ਅੱਜ ਪ੍ਰਾਪਤੀ ਵਾਲੇ ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ ਫਰੀਦ ਦੇ ਅੰਦਰ ਰੱਬੀ ਜੋਤ ਪ੍ਰਗਟ ਹੋ ਗਈ, ਦੀਵੇ ਨਾਲੋਂ ਦੀਵਾ ਜਗ ਗਿਆ। ਫਰੀਦ ਤੇਰੀ 12 ਸਾਲਾਂ ਦੀ ਕਾਲਨਾ ਅੱਜ ਸਫਲ ਹੋ ਗਈ ਹੈ, ਤੇਰੀ ਕਮਾਈ ਨੂੰ ਅੱਜ ਫਲ ਲੱਗ ਗਏ ਹਨ। ਫਰੀਦ ਪੰਜਾਬ ਚਲਾ ਗਿਆ ਪਾਕ ਪੱਤਨ, ਉੱਥੇ ਜਾ ਕੇ ਫਰੀਦ ਨੇ ਆਪਣਾ ਵਸੇਬਾ ਕੀਤਾ। ਤੋਂ ਪਿਆਰੀ ਅੱਜ ਸੰਗਤ 12 ਸਾਲਾਂ ਦੀ ਅੱਜ ਕਮਾਈ ਫਰੀਦ ਦੀ ਸਫਲ ਹੋ ਗਈ, ਕਿਉਂ?